0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, भंगड़े पाओ, भंगड़े पाओ, भंगड़े पाओ, भंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, और कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। प्योर जिम दी बिल्डिंग विच ने, मुफ्ता मशवरा लो जी।
4: AMH Solicitors, Immigration Lawyers at Sovereign House, 184 Nottingham Road, New Baysford, Nottingham NG7 7BA. Large free car park available, or call them on 0671-3677.

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, और कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। प्योर जिम दी बिल्डिंग विच ने, मुफ्ता मशवरा लो जी।
4: AMH Solicitors, Immigration Lawyers at Sovereign House, 184 Nottingham Road, New Bayesford, Nottingham, NG7 7BA. Large free car park available, or call them on 0115-671-3677.

ਜੀ ਸਾਡੇ ਬੂਹੇ ਕੇ ਵਗਦੀ ਨਹਿਰ ਨਹੀਂ, ਮੰਗਾਂ ਦੁਆਵਾਂ ਹੋਵੇ ਸਾਰਿਆਂ ਦੀ ਖੈਰ ਨਹੀਂ ਜੀ, ਉਮੀਦ ਕਰਨੇ ਆ ਜੀ ਤੁਸਾਂ ਸਾਰੇ ਖੈਰ ਉਫੀਦ ਨਾਲ ਹੋ ਸੋ, ਸਭ ਠੀਕ ਠਾਕ ਹੋ ਸੋ। ਜਿਹਦੇ ਤੱਕ ਸਾਡੀ ਆਵਾਜ਼ ਚਾਹੀਦੀ ਹੈ ਤੁਸਾਂ ਸਾਰਿਆਂ ਦੀ ਵੈਲਕਮ।

GG, welcome back. Sorry, I was having a little bit of technical issue. Obviously, the Labanda program karna karna chodi. Thoda ja tatta chhi jana banda thoda ja sisle chubar hi jana ta kisi le obviously insaan hai banda galti hi jani hai kuch hai. Obviously, there's so many technical things which are taking place behind the scene, and I will try my best not to disrupt this program. Acha ji, program pesh kita jai re Radio Fizan 97.1 FM, local frequency, DAB radio, sari app nazri hai, wherever you are, you can listen to us live on radiofizan.co.uk, Facebook page, Insta, and all the social media websites, and local frequency 97.1 FM, radio DAB, we as well, DAB that tu sansan chuni chakne, also you can download our app, which is Radio Fizan's app. ਐਪ ਅਗਰ ਤੁਸੀਂ ਡਾਊਨਲੋਡ ਕੀਤਾ ਤਾਂ ਸਹੀ ਹੈ, ਉਸੇ ਤਰ੍ਹਾਂ ਤੁਸੀਂ ਆਵਾਜ਼ ਵੀ ਸਹੀ ਹੈ ਸੀ, ਐਂਡ ਐਵਰੀਥਿੰਗ, ਐਂਡ ਓਬਵੀਅਸਲੀ ਲੋਕਲ ਕਈ ਮੇਰੀ ਮਾੜੇ ਦੋਸਤ ਭਰਾ ਸੱਜਣ ਬੇਲੀ ਭੈਣਾਂ ਭਰਾ ਜਿੱਥੇ ਵੀ ਮਾੜੇ ਇੱਥੇ ਨਾਟੀਕਮ ਦੇ ਅੰਦਰ ਨਾਟੀਕਮ ਦੇ ਸਰਾਊਂਡਿੰਗ ਏਰੀਆ ਡਾ ਵੀ ਹੋਏਗੀ ਅੱਗੇ ਪਿੱਛੇ ਜਿੱਥੇ ਵੀ ਉਹ ਕੰਪਲੇਨ ਕਰਨੇ ਕਈ ਵਾਰੀ ਆਵਾਜ਼ ਸਹੀ ਨਹੀਂ, ਅਸੀਂ ਆਵਾਜ਼ ਕਿਸੇ ਵੇਲੇ ਓਬਵੀਅਸਲੀ ਇਸ ਟੂ ਡੂ ਵਿਦ ਸਿਗਨਲਸ

ਜੀ ਤਾਂ ਐਵਰੀ ਟਿਊਜ਼ਡੇ ਤੋਂ ਸਮਾਂ ਪ੍ਰੋਗਰਾਮ ਪੇਸ਼ ਕੀਤਾ ਜਾ ਸੀ ਜੀ ਰੇਡੀਓ ਫਿਜ਼ਾਨ ਸਟੂਡੀਓ ਤੋਂ 7 to 9 ਹਰ ਮੰਗਲ ਵਾਲੇ ਦਿਨ ਐਵਰੀ ਟਿਊਜ਼ਡੇ 7 to 9 ਡੂ ਨਾਟ ਫੋਰਗੇਟ ਟੂ ਟਿਊਨ ਇਨ ਟੂ ਮਾਈ ਸ਼ੋ ਯੋਰ ਸ਼ੋ ਨਾਟ ਮਾਈ ਸ਼ੋ ਯੋਰ ਵੈਰੀ ਓਨ ਸ਼ੋ ਯੋਰ ਸ਼ੋ ਵਿਲ ਬੀ ਕੋਲਡ ਰੰਗੇ ਕਸ਼ਮੀਰ

ਆਉਣ ਨਾ ਜੀ, ਕਿ ਹਰ ਬੰਦੇ ਵਾਸਤੇ ਦੁਆ ਕਰਨੀ ਚਾਹੀਦੀ ਹੈ ਜਿੱਥੇ ਵੀ ਬੰਦੇ ਆਉਣ, ਅਤੇ ਜਿਹੜੀਆਂ ਸਿਚੁਏਸ਼ਨਾਂ ਬਣੀਆਂ ਅੱਲਾਹ ਤਾਲਾ ਸਾਰਿਆਂ ਵਾਸਤੇ ਬਿਹਤਰੀਆਂ ਕਰੇ, ਅੱਲਾਹ ਹਾਲਾਤ ਕੀ ਬਿਹਤਰ ਕਰੇ, ਅੱਲਾਹ ਤਾਲਾ ਸਾਰਿਆਂ ਕੀ ਜ਼ਿੰਦਗੀ ਦਿਆ, ਔਰ ਅੱਲਾਹ ਤਾਲਾ ਇਸਤਕਾਮ ਦਿਆ ਸਾਰਿਆਂ ਕੀ, ਜਿੱਥੇ ਵੀ ਸਾਡੇ ਭੈਣਾਂ ਭਰਾ ਵਸਨੇ ਪਏ, ਜਿੱਥੇ ਵੀ ਚਾਹੇ ਯੂਕੇ 'ਚ, ਚਾਹੇ ਕਸ਼ਮੀਰ 'ਚ, ਚਾਹੇ ਕੁਰੇ ਵੀ, ਦੁਨੀਆਂ ਨੇ ਕਿਸੇ ਕੋਨੇ ਵਿੱਚ ਵੀ, ਅਤੇ ਅੱਲਾਹ ਤਾਲਾ ਸਭ ਕੀ ਸਲਾਮਤ ਰੱਖੇ।

ਜਿੱਥੇ ਤੱਕ ਹੋ ਸਕਿਆ ਕਰ ਡੋਲ ਵਫਾ ਆਉਂਦੀ ਜੀ, ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ, ਵਫਾ ਕਰਨੀ ਚਾਹੀਦੀ ਹੈ, ਬੇਵਫਾਈ ਨਹੀਂ ਕਰਨੀ ਚਾਹੀਦੀ। ਅਤੇ ਤੁਸੀਂ ਸੁਣੀ ਰਹੋ ਜਿਹੜੀ ਫਜ਼ਾ 97.1 FM, ਤੁਸਾਂ ਨਾ ਆਪਣਾ ਭਰਾ, ਆਪਣਾ ਦੋਸਤ, ਆਪਣਾ ਕਲੀਗ, ਤੁਸਾਂ ਨਾ ਵੀਰ, ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ। ਔਰ ਪ੍ਰੋਗਰਾਮ ਪੇਸ਼ ਕੀਤਾ ਚਾਹੀਦਾ ਜੀ, ਰੰਗੇ ਕਸ਼ਮੀਰ, ਇਹ ਸਾਡਾ ਨਵਾਂ ਪ੍ਰੋਗਰਾਮ ਹੈ ਜੀ। ਅਸਾਂ ਨਵਾਂ ਪ੍ਰੋਗਰਾਮ ਆਉਂਦਾ ਸਾਡੀ ਕਮਿਊਨਿਟੀ ਵਾਸਤੇ, ਸਾਡੇ ਭੈਣਾਂ ਭਰਾ ਵਾਸਤੇ, ਸਾਡੇ ਰੇਡੀਓ ਸਟੇਸ਼ਨ ਤੋਂ, ਔਰ ਸਪੈਸ਼ਲੀ ਮਾੜੇ ਜਿਤਨੇ ਵੀ ਟੈਕਸੀ ਵਾਲੇ ਭਰਾ ਨੇ, ਜਿਤਨੇ ਵੀ ਜਿੱਥੇ ਤੱਕ ਤੁਸੀਂ ਮੈਨੂੰ ਸੁਣਨੇ ਹੋਵੇ, ਤੁਸੀਂ ਮੈਂ ਲਾਈਵ ਕਾਲ ਕਰ ਸਕਦੇ ਹੋ। ਨੰਬਰ ਹੈ 01157117, ਫੋਨ ਲਾਈਨਾਂ ਤੁਸੀਂ ਸਭ ਖੋਲ੍ਹੀਆਂ ਦਿੱਤੀਆਂ ਗਈਆਂ। ਔਰ ਅਗਰ ਤੁਹਾਨੂੰ ਵਟਸਐਪ ਕਰਨਾ, ਵਟਸਐਪ ਦਾ ਨੰਬਰ ਹੈ +44 1157117, ਇਸ ਨੰਬਰ 'ਤੇ ਤੁਸੀਂ ਵਟਸਐਪ ਕਰ ਸਕਦੇ ਹੋ।

ਅੱਲਾਹ ਤਾਲਾ ਸਾਰਿਆਂ ਦਾ ਆਪਣਾ ਕਰਮ ਰੱਖਿਆ, ਫਜ਼ਲ ਰੱਖਿਆ ਜੀ। ਸਭ ਤੋਂ ਪਹਿਲੇ ਇਬਤਦਾ ਉਸ ਰੱਬ ਸੱਚੇ ਰੱਬ ਨੇ ਨਾਂ ਤੋਂ, ਅਤੇ ਤੁਸਾਂ ਉਸ ਇੱਕ ਸੋਹਣਾ ਜਿਹਾ ਕਲਾਮ ਪੇਸ਼ ਕਰਾਉਣੇ ਆ, ਤਾਂ ਉਮੀਦ ਕਰਨੇ ਤੁਸਾਂ ਇੰਜੋਏ ਕਰ ਸੋ।

ਜੀ ਰੱਬਾ ਲੱਖ ਲੱਖ ਸ਼ੁਕਰ ਮਨਾਵਾਂ ਸੁਣਿਆ। ਇਸ ਤੋਂ ਬਾਅਦ ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋਈ ਸੀ, ਔਰ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਨੂੰ ਫਿਰ ਮੁਲਾਕਾਤ ਦੱਸੀ ਪ੍ਰੋਗਰਾਮ ਕੇ ਅੱਗੇ ਤੋੜ ਸਾਂ ਫਿਰ।

0: صبح کا آغاز اتھینٹک عربک بریک فاسٹ کے ساتھ فریش بیکڈ زعتر بریڈ جو پگھلے ہوئے چیز کے ساتھ اور بھی لذیذ ہو جائے. گرما گرم روٹی سیدھی اوون سے, کریمی ہومس اور تازہ تیار کی ہوئی فلافل جو ہر بائٹ میں فلیور سے ہو بھرپور. اور جب آپ کچھ واقعی یادگار کھانا چاہتے ہوں تو ضرور ٹرائی کریں مرایا ریسٹورنٹ کی اسپیشل سگنیچر ڈش لیجنڈری اسپیشل مندی, اسپیشلی کوکڈ فار انبیٹیبل ٹیسٹ, خوشبودار اور روایتی مسالوں سے بھرپور. چاہے بریک فاسٹ ہو, برانچ, لنچ, ڈنر یا ٹیک اوے, مرایا ریسٹورنٹ ہر دفعہ لاجواب ذائقے اور بے مثال سروس کے ساتھ. روزانہ ٹائمنگ صبح 9:30 سے رات 10:30 تک. وزٹ کریں 136-138 الفرڈ اینٹن روڈ نوٹنگھم یا ابھی رابطہ کریں 0759315069. مرایا ریسٹورنٹ, جہاں ہر میل بن جاتا ہے ایک یادگار لمحہ.
1: ہیلو عثمان, کہاں ہو یار؟
2: کہاں ہونا ہے, ٹریفک میں پھنسا ہوں.
1: ارے اتنی ٹینشن میں کیوں, جلدی کیا ہے
2: یار؟ گھر کی گروسری کرنی ہے, سبزیاں لینی ہیں, پھل لینے ہیں, گوشت لینے.
1: ارے ویٹ ویٹ ویٹ ویٹ, تو اتنی پریشانی کیا ہے یار؟ سپر مارکیٹ چکر لگا لو نا, جہاں سے تازہ پھل اور سبزیاں, حلال گوشت, ایشیا اور مڈل ایسٹرن کی گروسری اور روز مرہ گھریلو ضروریات کی تمام چیزیں موجود ہیں. اور ہاں, یہ HMC سرٹیفائڈ بھی ہیں.
2: چلو یہ سب تو وہاں سے مل جائے گا, میں پیزا لینے کہاں سے جاؤں؟
1: ارے پیزا کی کیا ٹینشن ہے, اسپلٹ پیزا از اے پارٹ آف اریانا سپر مارکیٹ ناؤ. تازہ گرم اور آپ کی پسندیدہ ٹاپنگز کے ساتھ اور سارے انگریڈینٹس اریانا کے اپنے ہیں. چاہے لنچ ہو, فیملی ڈنر یا رات گئے کی کریونگ, مزیدار کھانے کی خواہش ہے تو پھر صرف اور صرف اسپلٹ پیزا.
3: فرام 12:30 PM ٹو 11 PM ایوری ویڈنسڈے ٹو منڈے.
1: اور اس کے علاوہ ہوم ڈیلیوری بھی اویلیبل ہے. ہوم ڈیلیوری کے لیے ابھی رابطہ کریں 0115-929-8484 یا 0770210793.
4: اریانا سپر مارکیٹ, 126-132 گراسنگٹن روڈ, NG8-3P, ناٹگم, منڈے ٹو سیٹرڈے 8 AM to 8 PM, سنڈے 10 AM to 8 PM. اریانا سپر مارکیٹ, فریشنس یو کین ٹرسٹ, پرائسز یو لو.
5: Are you looking for help in English, Maths and Science? Slasa Tuition Centre and Homeschooling Academy can provide help to your child. We offer support in SATs, 11 plus, GCSE exams and A-level Maths, Physics, Chemistry and Biology. To book a free assessment to check the ability of your child, call us on 01159 168 231 or 07968 046 444. Slasa Tuition Centre and Homeschooling Academy, 64A to 64B, Northgate, New Basford, Nottingham, NG7 7FY. We are dedicated to helping your children reach their full potential. Slasa, Students Learning and Skills Academy.
6: خوابوں جیسی شادی کا خواب اب حقیقت میں بدلنے والا ہے. آپ کی خوشیوں کے حسین لمحے یادگار بنانے کے لیے حیات ویڈنگ ڈیکور حاضر ہے. جدید ترین تھیمز, شاندار سیٹ اپ, سنگیت, مہندی, ویڈنگ ریسپشن, ہوم اینڈ وینیو, نکاح پارٹیشن, سینٹر پیسز, ویلکم سائن, انگیجمنٹ, ہاؤس لائٹنگ, واک اوے, ڈانس فلور اور آپ کی پسند کے مطابق سجاوٹ, وہ بھی آپ کے بجٹ میں. تو دیر کس بات کی, ابھی رابطہ کریں حیات ویڈنگ ڈیکور سے اور اپنی شادی کو بنائیں ایک شاندار یاد. مزید معلومات کے لیے کال کریں 07715.
7: You are listening 97.1 FM.
8: جی ویلکم بیک آفٹر دی کمرشل بریک. جی کمرشل بریک نا ساڑا وقت ہو گیا سی, اور کمرشل بریک بڑی ضروری ہونی ہے. ایسا نہیں جتنے لوکلی بزنسز ہونے, جتنے بھی سارے اسپانسرز ہیں, انہوں واسطے آبیسلی انہوں نے ایڈورٹائزمنٹ بھی ہونی چاہیے. تو امید کرنا جی تو سارے ول ہو, سو تسان سونی ریڈیو فضا 97.1 FM اور پروگرام پیش کیتا جائی رہا تو سان پہنا پرا واسطے پروگرام نا جی رنگے کشمیر. جی تو آج کا دن ہے جناب علی, ٹیوزڈے 4 August 2026. ٹائم بجی رہا جی 7:30 ہوئی گئے, شامی نے 7:30. امید کرنا یہ جو پروگرام اصل آسان تھا تو انجوائے کری رہے ہو. سو رنگے کشمیر جی ماڑے جتنے سنگھی یار پہلی دوست ਭਰਾ ਕਸ਼ਮੀਰ ਦਾ ਤਲਕ ਰੱਖਣ ਜਿੱਥੇ ਵੀ ਪਾਰਟ ਆਫ ਕਸ਼ਮੀਰ ਜਿਹੜੇ ਪਾਸੇ ਤੁਸੀਂ ਆਓ ਤੁਸੀਂ ਸਾਰਿਆਂ ਕੀ ਵੈਲਕਮ ਕਰਨੇ ਆ। ਉਸ ਤੋਂ ਇਲਾਵਾ ਕਸ਼ਮੀਰ ਤੋਂ ਇਲਾਵਾ ਅਗਰ ਜਿੱਥੇ ਨਾ ਕੋਈ ਬੰਦੇ ਕੋਈ ਪਾਕਿਸਤਾਨ ਨੇ ਜਾਂ ਕੋਈ ਅੱਗੇ ਪਿੱਛੇ ਜਿੱਥੇ ਨੇ ਤੁਸੀਂ ਸਾਡਾ ਪ੍ਰੋਗਰਾਮ ਸੁਣੀ ਹੋ ਤੁਸੀਂ ਸਾਰਿਆਂ ਕੀ ਵੈਲਕਮ ਆਖਣੇ ਆ, ਸਾਰਿਆਂ ਕੀ ਵੈਲਕਮ ਹੈ ਜੀ। ਚਾਹੇ ਤੁਸੀਂ ਸਾਊਥ ਏਸ਼ੀਅਨ ਕਮਿਊਨਿਟੀ ਤਲਕ ਰੱਖਣੇ ਹੋ, ਜਿਹੜੇ ਮਰਜ਼ੀ ਮੁਲਕ ਹੈ ਜੀ, ਉਹ ਦਿਸ ਪ੍ਰੋਗਰਾਮ ਇਜ਼ ਕੋਲਡ ਰੰਗੇ ਕਸ਼ਮੀਰ। ਤੁਸਾਂ ਨੇ ਆਪਣਾ ਪ੍ਰੋਗਰਾਮ ਤੁਸਾਂ ਨੇ ਸਾਰਿਆਂ ਵਾਸਤੇ ਪੇਸ਼ ਕੀਤਾ ਜਾ ਰਿਹਾ, ਤੁਸਾਂ ਨੇ ਆਪਣੇ ਭਰਾ ਦੀ ਤਰਫੋਂ, ਉਮਰ ਦੀ ਤਰਫੋਂ, ਉਮਰ ਜੰਜੂਆ ਹੁਣ ਚੱਲ ਸਾਂ ਜੀ। ਇੱਕ ਟਰੈਕ ਨਹੀਂ ਰਿਕੁਐਸਟ ਆਈ ਸੀ ਅਸਾਂ ਕਿ ਮੀਰਪੁਰੀ ਖੂਨ ਪੇਸ਼ ਕਰਨੇ ਹਾਂ ਜੀ, ਔਰ ਉਮੀਦ ਕਰਦੇ ਹਾਂ ਸਾਡੇ ਦੋਸਤ ਜਿਹਨਾਂ ਅਸਾਂ ਕਿ ਮੈਸੇਜ ਕੀਤਾ ਜੀ, ਬ੍ਰਦਰ ਆਵੀ ਸੀ ਮਾੜੇ ਬੜੇ ਚੰਗੇ ਜੇ, ਬੜੇ ਬਹੁਤ ਹੀ ਅੱਛੇ ਭਾਈ, ਸਾਰੇ ਅੱਛੇ ਭਾਈ, ਲੇਕਿਨ ਇਹਨਾਂ ਨਾਲ ਇੱਕ ਮਾੜਾ ਇੱਕ ਆਪਣਾ ਰਿਸ਼ਤਾ ਹੈ। ਔਰ ਜਿਤਨੇ ਵੀ ਮਾੜੇ ਦੋਸਤ ਭਰਾ ਜਿੱਥੇ ਤੱਕ ਮੈਂ ਸੁਣੀ ਜੀ, ਉਹ ਭਾਈ ਅਮਜਦ ਹੋਏ ਗਏ, ਭਾਈ ਅਲੀ ਹੋਏ ਗਏ, ਭਾਈ ਇਮਰਾਨ ਹੋਏ ਗਏ, ਭਾਈ ਕਾਸ਼ਿਫ ਹੋਏ ਗਏ, ਨਾਸਰ ਸਾਹਿਬ ਹੋਏ ਗਏ, ਭਾਈ ਸਾਕਬ ਹੋਏ ਗਏ, ਜਿਹੜਾ ਮੈਂ ਇਸ ਲਈ ਸੁਣੀ ਰਿਹਾ ਮਾੜੇ ਦੋਸਤਾਂ ਵਿੱਚੋਂ, ਜਿੱਦਾਂ ਵੀ ਮਾੜੇ ਦੋਸਤ, ਮੈਂ ਪਤਾ ਅੱਜ ਕੱਲ੍ਹ ਉਹਨਾਂ ਦੀ ਸ਼ਾਦੀ ਚੱਲੀ ਰਹੀ ਹੈ, ਸ਼ਾਦੀ ਵਿੱਚ ਲੋਕ ਬਿਜ਼ੀ ਨੇ, ਲੇਕਿਨ ਕੋਈ ਗੱਲ ਨਹੀਂ, ਜਿਸ ਵੇਲੇ ਫਰੀ ਹੋ ਸਾ ਉਸ ਲਈ ਜ਼ਰੂਰ ਸੁਣਿਆ। ਅਤੇ ਸਾਰਿਆਂ ਕਿ ਜਿੱਥੇ ਇੱਥੇ ਤੱਕ ਮਾੜੀ ਆਵਾਜ਼ ਪਹੁੰਚੀ ਰਹੀ ਹੈ, ਉਮੀਦ ਕਰਨਾ ਤੁਸੀਂ ਸਾਰੇ ਵੱਲ ਹੋ ਸੋ, ਠੀਕ ਠਾਕ ਹੋ ਸੋ, ਹੱਸਣੇ ਰਹੋ ਤਾਂ ਵਸਨੇ ਰਹੋ ਤਾਂ ਤੀਵਾਹ ਨਾ ਲੱਗੇ। ਤਾਂ ਹੁਣ ਜੁਲਨੇ ਹਾਂ ਜੀ, ਇਹ ਪ੍ਰੋਗਰਾਮ ਦਾ ਟਾਈਟਲ ਵੀ ਰੰਗੇ ਕਸ਼ਮੀਰ ਹੈ, ਅਤੇ ਇਹ ਗਾਣਾ ਜਿਹੜਾ ਇਹਨਾਂ ਸੁਣਨ ਦੀ ਕੋਸ਼ਿਸ਼ ਕੀਤੀ ਸੀ, ਆਣੇ ਸਿੰਘ ਜੀ ਲਾਜ਼ਮੀ ਲਾਇਆ ਹੈ, ਔਰ ਉਹਨਾਂ ਨੇ ਇਹ ਵੀ ਰਿਕੁਐਸਟ ਕੀਤੀ ਸੀ ਕਿ ਤੁਸਾਂ ਦੇ ਪ੍ਰੋਗਰਾਮ ਨਾਲ ਪਹਿਲਾ ਟਰੈਕ ਹੋਣਾ ਚਾਹੀਦਾ, ਭਾਈ ਭਰਾਊ ਅਸਾਂ ਲੋਹੜੀ ਕਹਿੰਦਾ, ਔਰ ਪਹਿਲਾ ਟਰੈਕ ਹੈ ਮੀਰਪੁਰੀ ਖੂਨ, ਆ ਹੋਪ ਯੂ ਇੰਜੋਏ ਇਟ। ਮਾਈ ਬ੍ਰਦਰ ਸੈਡ ਡੋਂਟ ਮੈਂਸ਼ਨ ਮਾਈ ਨੇਮ ਲਾਈਵ ਔਨ ਦੀ ਏਅਰ ਬਿਕਾਜ਼ ਉਹ ਆਣੇ ਜੀ ਮੈਗੀ ਜਿਹਾ ਨਾ ਸ਼ੌਕ ਕੋ ਨਹੀਂ, ਔਰ ਐਵੇਂ ਲੋਕ ਆਖਣੇ ਜੀ ਉਹ ਇੱਥੋਂ ਕੋਈ ਇਹ ਕਰਨੇ ਨਾ ਕਰਨੇ, ਡੋਂ ਮਰੀ ਬਾਨ ਨੂੰ ਬੜੀ ਦਿਸ ਵਰੀ ਬਾਈ ਸੌਫ। ਯਾਰ ਯਾਰਾਂ ਕੀ ਗਿਲੇ ਸ਼ਿਕਵੇ ਕਰਨੇ ਰਹਿਣੇ, ਅੱਜ ਵੀ ਗਿਲੇ ਸ਼ਿਕਵੇ ਹੋਣੇ ਨੇ, ਔਰ ਦਿਲੇ ਵੀ ਨਹੀਂ ਕਹਿੰਦੀ ਨੇ। ਸਾਡੇ ਭਾਈ ਅਮਜਦ ਰਾਣੇ ਮਾਸ਼ਾਅੱਲਾ ਬੱਚੇ ਦੀ ਸ਼ਾਦੀ ਹੈ ਜੀ, ਅੱਲਾਹ ਤਾਲਾ ਉਹਨਾਂ ਦੇ ਬੱਚੇ ਕੀ ਬਹੁਤ ਸਾਰੀ ਖੁਸ਼ੀਆਂ ਨਾਲ ਨਵਾਜ਼ਾ, ਔਰ ਸਾਸੀਆਂ ਉਹਨਾਂ ਕੀ ਕਾਮਯਾਬੀਆਂ ਦਿਆ, ਅੱਲਾਹ ਤਾਲਾ ਹਰ ਮਾਓ ਪਿਓ ਕੀ ਆਪਣੀ ਔਲਾਦ ਦੀ ਖੁਸ਼ੀਆਂ ਦਿਆ ਔਰ ਕਾਮਯਾਬੀਆਂ ਦਿਆ, ਔਰ ਇਹ ਬੜਾ ਬਹੁਤ ਬੜਾ ਦਿਨ ਹੋਣਾ ਵਾਲੇ ਦਹਿਨ ਵਾਸਤੇ, ਆਪਣੇ ਧੀਆਂ ਪੁੱਤਰਾਂ ਦੀ ਸ਼ਾਦੀ ਹੋਣੀ ਤੱਕਣਾ। ਬੜੀ ਮਿੱਠੀ ਜੀ ਜ਼ਬਾਨ ਹੈ ਜੀ ਸਾਡੀ, ਬੜੀ ਮਿੱਠੀ ਜੀ ਜ਼ਬਾਨ ਹੈ, ਔਰ ਅਸਾਂ ਉਮੀਦ ਕਰਦੇ ਹਾਂ ਕਿ ਤੁਸਾਂ ਜਿਤਨੇ ਭੈਣਾਂ ਭਰਾ ਸੁਣੀ ਰਹੇ ਹੋ ਸੋ ਮਹਿਸੂਸ ਹੋਈ ਰਹੇ ਹੋ ਸੋ, ਸੋ ਫਾਰ ਆਮ ਟਰਾਇੰਗ ਮਾਈ ਬੈਸਟ, ਹੋ ਸਕਣਾ ਕਿ ਕਿਸੇ ਵਾਲਾ ਬੰਦੇ ਕੀ ਹੋਣਾ ਕਿ ਆ ਵੀ ਸੀ ਆਡਨ ਹਾਰ ਆਮ ਡੂਇਨ, ਸੋ ਯੂ ਡੂ ਸੈਂਡ ਮੀ ਕੰਪਲੀਮੈਂਟਸ ਓ ਵਾਰ ਐਵਰ ਯੂ ਥਿੰਕ ਆਈ ਡਿਜ਼ਰਵ। ਤੁਸਾਂ ਫੋਨ ਕਰੀ ਸਕਣਾ, ਨੰਬਰ ਹੈ 01157100971, ਅਤੇ ਵਟਸਐਪ ਨੰਬਰ ਵੀ ਹੈ ਸੇਮ ਐਸ +44 1157100971। ਚੱਲਣੇ ਜੀ ਮੀਰਪੁਰੀ ਖੂਨ ਟਰੈਕ ਦੀ ਤਰਫ, ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM, ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਰੰਗੇ ਕਸ਼ਮੀਰ ਵਿਦ ਉਮਰ ਜੰਜੂਆ।

ਸਾਡੇ ਭਾਈ ਜੀ ਹੋਰਾਂ ਸਾਨੂੰ ਮੈਸੇਜ ਕੀਤਾ ਜੀ ਉਮਰ ਭਾਈ ਵੈਲ ਡਨ ਵਾਟ ਅ ਬਿਊਟੀਫੁਲ ਸ਼ੋਅ ਯੂ ਡੂਇੰਗ ਐਂਡ ਰੰਗੇ ਕਸ਼ਮੀਰ ਵਾਸ ਨੀਡਿਡ ਕੀਪ ਅਪ ਦ ਗੁੱਡ ਵਰਕ ਐਂਡ ਪਲੀਜ਼ ਪ੍ਰੇ ਫੋਰ ਆਲ ਦ ਪੀਪਲ ਇਨ ਕਸ਼ਮੀਰ ਐਂਡ ਜੀ ਬਿਲਕੁਲ ਸਾਡੀਆਂ ਦੁਆ ਉਹਨਾਂ ਨਾਲ ਹਨ ਐਂਡ ਅੱਲਾਹ ਤਾਲਾ ਉਹਨਾਂ ਸਾਰੇ ਆਪਣੀ ਜ਼ਮਾਨ 'ਚ ਰੱਖਿਆ ਐਂਡ ਹੀ ਜਸਟ ਸੈਡ ਓਬਵੀਅਸਲੀ ਇਜ਼ ਨੋਟ ਬੀਨ ਇਨ ਈਜ਼ੀਐਸਟ ਆਫ ਦ ਟਾਈਮ ਸੋ ਵਟ ਦੇ ਸੇ ਨਾਓ ਬਿਕੋਜ਼ ਉਹਨਾਂ ਵਾਸਤੇ ਦੁਆ ਕਰੋ ਜਸਟ ਪਲੀਜ਼ ਕੀਪ ਦੈਮ ਇਨ ਯੋਰ ਪ੍ਰੇਅਰਜ਼ and I would like you to play this track for me and dedicate it to my missus and also to all my friends. It's called Nikka Jia Dola by Naeem Azharvi. Ji bhai jaan, bilkul ji, tusan se pesh karne hai ji gaana, koshish karne hai asan isi lunne hai. Ta stay tuned, keep listening to my program, to your own show, Rang-e-Kashmir.

ਉਸ ਤੋਂ ਪਹਿਲਾਂ ਇੱਕ ਹੋਰ ਸਾਨੂੰ ਮੈਸੇਜ ਆਇਆ ਸੀ ਜੀ, ਉਹਨਾਂ ਰਿਕੁਐਸਟ ਕੀਤੀ ਸੀ ਮਿੱਟੀ ਦੀ ਡੇਅਰੀ, ਅਤੇ ਮਿੱਟੀ ਦੀ ਢੇਰੀ ਜੀ ਬਿਲਕੁਲ ਆਖਰ ਇੱਕ ਦਿਨ ਹਰ ਬੰਦੇ ਹੀ ਜਾਣਾ, ਮਿੱਟੀ ਦੀ ਢੇਰੀ ਬੰਦਾ ਬਣੀ ਜਾਣਾ, ਅਤੇ ਅੱਲਾਹ ਤਾਲਾ ਜਿਹੜੇ ਸਾਡੇ ਚਲੇ ਗਏ ਉਹਨਾਂ ਕੀ ਅੱਲਾ ਬਖਸ਼ਿਆ, ਅਤੇ ਜਿਹੜੇ ਜੀਣੇ ਨੇ ਅੱਲਾਹ ਤੁਹਾਨੂੰ ਸਾਰਿਆਂ ਇੱਕ ਜ਼ਿੰਦਗੀ ਦਿਆ, ਅਤੇ ਤੁਸੀਂ ਸੁਣੀ ਜੀ ਰੰਗੇ ਕਸ਼ਮੀਰ ਆਪਣੀ ਜ਼ਬਾਨ ਹੀ ਮਿੱਠੀ ਜੀ ਜ਼ਬਾਨ, ਆਪਣੀ ਜ਼ਬਾਨ ਮੀਰਪੁਰੀ ਜ਼ਬਾਨ। ਸਾਰੀਆਂ ਜ਼ਬਾਨਾਂ ਚੰਗੀਆਂ ਜੀ, ਜਿਤਨੀਆਂ ਵੀ ਜ਼ਬਾਨਾਂ ਦੁਨੀਆਂ 'ਤੇ ਬੋਲੀਆਂ ਜਾਣੀਆਂ, ਪਰ ਆਪਣੀ ਮਾਂ ਬੋਲੀ ਨਾਲ ਇੱਕ ਆਪਣਾ ਹੀ ਮਜ਼ਾ ਆਉਣਾ, ਆਪਣੀ ਜ਼ਬਾਨ ਨਾਲ ਆਪਣਾ ਹੀ ਮਜ਼ਾ ਆਉਣਾ, ਔਰ ਆਪਣੀ ਚੈਸ ਸੋਣੀ ਹੈ। ਅਸਿਸਟ ਟੈਕਸ ਮੀ ਅਰਲੀ ਐਂਡ ਸ਼ੀ ਸੈਡ ਬ੍ਰਦਰ ਬਿਊਟੀਫੁਲ ਪ੍ਰੋਗਰਾਮ ਐਂਡ ਵੈਲ ਡਨ ਐਂਡ ਇਟ ਵਾਸ ਨੀਡਿਡ ਐਂਡ ਸ਼ੀ ਗੋਜ਼ ਆਬਵੀਅਸਲੀ ਦ ਸਿਚੁਏਸ਼ਨ ਇਜ਼ ਨਾਟ ਨਾਈਸ ਇਨ ਕਸ਼ਮੀਰ ਐਟ ਦ ਮੋਮੈਂਟ ਐਂਡ ਬਟ ਆਵਰ ਪ੍ਰੇਅਰਸ ਐਂਡ ਐਵਰੀਥਿੰਗ ਇਜ਼ ਵਿਦ ਆਲ ਦੈਮ ਹੂ ਆਰ ਅਫੈਕਟਿਡ ਬਾਈ ਦਿਸ, ਐਂਡ ਪਲੀਜ਼ ਕੀਪ ਐਵਰੀਬਡੀ ਇਨ ਯੋਰ ਪ੍ਰੇਅਰਸ, ਕੀਪ ਮੇਕਿੰਗ ਦੁਆਸ ਫੋਰ ਦੈਮ, ਐਂਡ ਆਲਸੋ ਆਈ ਵੁੱਡ ਲਾਈਕ ਯੂ ਟੂ ਪਲੇ ਦਿਸ ਸੌਂਗ ਫੋਰ ਮੀ ਐਂਡ ਮਾਈ ਮੋਮ ਵਾਈਲ ਵੀ ਆਰ ਡਰਾਈਵਿੰਗ ਐਂਡ ਵੀ ਆਰ ਲਿਸਨਿੰਗ ਟੂ ਯੂ ਫਸਟ ever Rang-e Kashmir, Rang-e Kashmir show on Radio Fiza 97.1 FM. She goes, I'm loving it so far, very good, keep it up, and please play me this song called Mitti Di Deri by one and only Sanam Marvi. She is my favorite singer and she is coming to Nottingham very soon on the 14th of August. Yes, she is, there's no doubt. Yes, no problem, sister. Thank you for your message. And I would like you guys to call me. Bilkul call karo ji. Jitne bhi taxi driver al mari gal suni ji, awaaz jai rahi hai. Call karo. Call karo. Meri studio is live. Number hai 0115-710-971. Tusan apna program hai ji. Rang-e Kashmir. Rang-e Kashmir ki tusan hi rang lana hai. Asa naal tusan ne koshish karni hai. ਬੜੀਆਂ ਰਿਕੁਐਸਟਾਂ ਆਈ ਦੀਆਂ ਜੀ ਕਸ਼ਮੀਰ ਦੇ ਹਵਾਲੇ ਨਾਲ, ਔਰ ਬੜੇ ਗਾਣੇ ਦੀ ਰਿਕੁਐਸਟ ਆਈ ਦੀ ਹੈ। ਬਿਲਕੁਲ ਜੀ, ਮੈਂ ਕੋਸ਼ਿਸ਼ ਕਰ ਸਕਾਂ, ਅਗਰ ਕਿਸੇ ਨੇ ਰਹੀ ਜਾਣੀ ਹੈ ਇਸ ਹਫ਼ਤੇ, ਬੀ ਅਸ਼ੋਰਡ ਦਾ ਵਿਲ ਬੀ ਪਲੇਡ ਨੈਕਸਟ ਵੀਕ।

ਜੀ ਭਾਅ ਜੀ ਹੋਰਾਂ ਰਿਕੁਐਸਟ ਕੀਤੀ ਸੀ ਜੀ ਨਿੱਕਾ ਜਿਹਾ ਡੋਲਾ ਮਾੜੇ ਵਾਸਤੇ ਪੇਸ਼ ਕਰੋ ਜੀ। ਬਿਲਕੁਲ ਡੋਲਾ ਤੁਸਾਂ ਅੱਲਾ ਸਲਾਮਤ ਰੱਖਿਆ। ਤੁਸਾਂ ਸੁਣੀ ਰੰਗੇ ਕਸ਼ਮੀਰ ਆਪਣੀ ਮੀਰਪੁਰੀ ਜ਼ਬਾਨ ਹੈ ਜੀ, ਮਿੱਠੀ ਜੀ ਜ਼ਬਾਨ ਮੀਰਪੁਰੀ ਜ਼ਬਾਨ। ਤਾਂ ਉਮੀਦ ਕਰਨਾ ਜੀ ਅੱਜ ਸਾਡਾ ਪਹਿਲਾ ਸ਼ੋਅ ਹੈ ਜੀ, ਪਹਿਲਾ ਪ੍ਰੋਗਰਾਮ ਹੈ ਸਾਡਾ ਅੱਜ। ਐਂਡ ਤੁਸਾਂ ਭੁੱਲਿਆ ਨਾ, ਐਵਰੀ ਟਿਊਜ਼ਡੇ 7 to 9, 7 to 9, ਸ਼ਾਮੀ 7 to 9, ਉਸ ਵੇਲੇ ਮੈਂ ਸ਼ੋਅ ਹਾਂ। ਜ਼ਿਆਦਾਤਰ ਬੰਦੇ ਫਰੀ ਹੋਣੇ ਨੇ ਅਦਰ ਦੈਨ ਮਾਈ ਕੋਲੀਗਸ ਟੈਕਸੀ ਡਰਾਈਵਰਸ। ਟੈਕਸੀ ਡਰਾਈਵਰੋ ਜਾਗੀ ਜਾਓ, ਜਾਗੀ ਜਾਓ। ਤੁਸਾਂ ਨੇ ਆਪਣਾ ਪ੍ਰੋਗਰਾਮ ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਤੁਸਾਂ ਨੇ ਆਪਣੇ ਰੇਡੀਓ ਸਟੇਸ਼ਨ ਤੋਂ, ਰੇਡੀਓ ਫਜ਼ਾ ਤੋਂ। ਭਾਈ ਰਾ ਮੈਸੇਜ ਕੀਤਾ ਸੀ ਨਿੱਕਾ ਜਿਹਾ ਡੋਲਾ ਮਾੜੇ ਸਾ ਪਲੇ ਕਰਿਆ, ਉਹਨਾਂ ਨਾਲ ਮੈਸੇਜ ਤਾਂ ਆਲਰੇਡੀ ਅਸਾਂ ਰੀਡ ਆਊਟ ਕਰ ਹੀ ਚੁੱਕੇ ਹਾਂ ਲਾਈਵ ਹੁੰਦੀ ਹੈ ਜੀ। ਅਗਰ ਤੁਸਾਂ ਗੱਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ ਅਸਾਂ ਕੀ ਕਾਲ ਕਰੀ ਸਕਦੇ ਹਾਂ, ਨੰਬਰ ਹੈ ਉਸਨੇ ਵਾਸ ਹੈ 0115 7100 971। ਟਾਈਮ ਥੋੜ੍ਹਾ ਹੈ ਤਾਂ ਰਿਕੁਐਸਟਾਂ ਬਹੁਤ ਜ਼ਿਆਦਾ ਨੇ, ਸਾਰੀ ਕਮਰਸ਼ੀਅਲ ਬ੍ਰੇਕ ਨਾਲ ਵਕਤ ਹੋਣਾ ਜਾਣਾ ਮੈਂ 3 ਮਿੰਟਾਂ ਨੇ ਬਗਨਾ ਪਲੇ ਦਿਸ ਟ੍ਰੈਕ ਵਿਦਆਊਟ ਵੇਸਟਿੰਗ ਐਨੀ ਮੋਰ ਸੈਕਿੰਡਸ। ਕੀਪ ਲਿਸਨਿੰਗ ਟੂ ਯੋਰ ਓਨ ਸ਼ੋ ਰੰਗੇ ਕਸ਼ਮੀਰ ਵਿਦ ਵਨ ਐਂਡ ਓਨਲੀ ਅਮਰ ਜੰਜੂਆ। ਜੀ ਲਾਲਾ ਤੁਸਾਂ ਵਾਸਤੇ ਪੇਸ਼ ਕੀਤਾ ਜਾ ਰਿਹਾ ਨਿੱਕਾ ਜਿਹਾ ਡੋਲਾ।

ਵੈਲਕਮ ਬੈਕ ਆਫਟਰ ਦੀ ਕਮਰਸ਼ੀਅਲ ਬ੍ਰੇਕ ਜੀ। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋਈ ਅਸੀਂ ਦੱਸਾਂਗੇ ਉੱਧਰ ਕਮਰਸ਼ੀਅਲ ਬ੍ਰੇਕ ਨਾਲ ਧਿਆਨ ਰੱਖਣਾ ਪੈਣਾ, ਪਤਾ ਕੋਈ ਲੱਗਾ ਘੰਟਾ ਗੁਜ਼ਰੀ ਗਿਆ। ਯੂ ਆਰ ਲਿਸਨਿੰਗ ਟੂ ਰੰਗੇ ਕਸ਼ਮੀਰ, ਰੰਗੇ ਕਸ਼ਮੀਰ ਤੁਸੀਂ ਆਪਣੇ ਭਾਈ ਉਮਰ ਜੰਜੂਆ ਨਾਲ ਪੇਸ਼ ਕੀਤਾ ਜਾ ਰਿਹਾ ਰੇਡੀਓ ਫਿਜ਼ਾ 97.1 ਐਫ ਐਮ ਦੇ ਸਟੂਡੀਓ ਚੋਂ। ਵੈਲਕਮ ਕਰਦੇ ਹਾਂ ਜੀ ਅਸਾਂ ਆਪਣੇ ਭਾਈ ਅਲੀ ਸਾਹਿਬ ਕੀ, ਅਲੀ ਸਾਹਿਬ ਨਾਲ ਗੱਲ ਹੋਈ ਹੈ। ਅਲੀ ਸਾਹਿਬ ਥੈਂਕ ਯੂ ਸੋ ਮੱਚ ਫੋਰ ਯੂਰ ਕਾਲ ਐਂਡ ਐਜ਼ ਅ ਕਰਟਸੀ। ਜੀ ਅਤੇ ਪੇਸ਼ ਕੀਤਾ ਜਾ ਰਿਹਾ ਸੀ ਨਿੱਕਾ ਜਿਹਾ ਡੋਲਾ ਪਾਈ ਜਾਣ ਵਾਸਤੇ ਆਇਆ, ਤਾਂ ਉਹ ਫਿਰ ਜ਼ਾਹਰੀ ਗਾ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋਈ ਗਿਆ, ਅਸਾਂ ਫਿਰ ਉਸਦਾ ਪੋਸਟ ਕਰੀ ਬੜਿਆ ਸੀ ਅਤੇ ਪਲੇ ਕਰਨੇ ਆ ਜੀ। ਸੋ ਮੈਨੀ ਰਿਕੁਐਸਟ, ਸੋ ਮੈਨੀ ਮੈਸੇਜਿਸ, ਐਵਰੀਬਡੀ ਇਜ਼ ਮੈਸੇਜਿੰਗ ਮੀ ਰਿਗਾਰਡਿੰਗ ਦ ਸ਼ੋ। ਆ ਬ੍ਰਦਰ ਬਿਊਟੀਫੁਲ, ਵਨ ਬ੍ਰਦਰ ਜਸਟ ਟੈਕਸ ਮੀ ਗੁਡ ਬ੍ਰਦਰ ਬਿਊਟੀਫੁਲ ਟੋਪਿਕ, ਅ ਬਿਊਟੀਫੁਲ ਨੇਮ ਟੂ ਯੂਰ ਰੇਡੀਓ ਸ਼ੋ, ਆਈ ਵਿਲ ਲਿਸਨ ਟੂ ਐਵਰੀ ਵੀਕ ਐਜ਼ ਆਈ ਐਮ ਕਸ਼ਮੀਰੀ ਮਾਸੈਲਫ ਐਂਡ ਵੀ ਲਵ ਕਸ਼ਮੀਰ ਐਂਡ ਪਲੀਜ਼ ਪਲੇ ਫੋਰ ਆਲ ਦਾ ਕਸ਼ਮੀਰੀਜ਼ ਆਊਟ ਦੈਰ and also please keep them in your duas and if you get a chance please pay me a track for me and my friends, it's called Yariyan by, you written a name there but I think you written that guy who sang Bismillah Karan. ਬਿਲਕੁਲ ਜੀ, ਸਾਡੀਆਂ ਦੁਆਵਾਂ ਸਾਰੀਆਂ ਭੈਣਾਂ ਭਰਾ ਨਾਲ ਹਨ ਜਿਹੜੇ ਇੱਥੇ ਹੋ, ਪਾਕਿਸਤਾਨ ਰਹਿੰਦੀ ਆ, ਉਹਦਾ ਕਸ਼ਮੀਰੀ ਜਿੱਥੇ ਵੀ ਤੁਸੀਂ ਵਸਨੇ ਹੋ ਪਏ, ਅੱਲਾਹ ਸਾਰਿਆਂ ਦੀ ਖੈਰ ਕਰੇ ਔਰ ਅੱਲਾਹ ਸਾਰਿਆਂ ਦੀ ਜ਼ਿੰਦਗੀ ਸਿਹਤ ਦਿਆ ਔਰ ਅੱਲਾਹ ਆਪਣੀ ਆਪਣੇ ਹਿਫਜ਼ੋ ਮਾਨ ਚ ਰੱਖੇ। ਵਾਪਸ ਜੁਲੇ ਜੀ ਲਾਲੇ ਰਾਣਾ ਟਰੈਕ ਚੱਲਣਾ ਸੀ ਨਿੱਕਾ ਜਿਹਾ ਡੋਲਾ ਬਾਈ ਨਈ ਮਜ਼ਾਰ ਵੀ। ਕੀਪ ਲਿਸਨਿੰਗ ਟੂ ਰੇਡੀਓ ਫਿਜ਼ਾ 97.1 FM, ਕੀਪ ਟਿਊਨਡ।

ਸ਼ੁਕਰੀਆ ਸਾਡੇ ਸ਼ਹਿਰ ਨਾਲ ਆਇਆ ਕਰ ਜੀ, ਬੜਾ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਰੇਡੀਓ ਫਜ਼ਾਨ ਸਟੂਡੀਓ ਚ, ਤੁਸੀਂ ਸੁਣੀ ਰਹੇ ਰੰਗੇ ਕਸ਼ਮੀਰ। ਸਾਡੇ ਭਾਈ ਹੋਰਾਂ ਗਾਣੇ ਦੀ ਰਿਕੁਐਸਟ ਕੀਤੀ ਹੈ, ਭਾਈ ਅਮਜਦ ਹੋਰਾਂ, ਭਾਈ ਸਾਕਿਬ ਹੋਰਾਂ, ਭਾਈ ਅਮਜਦ ਹੋਣੇ ਬੱਚੇ ਦੀ ਸ਼ਾਦੀ ਹੈ, ਅਸਾਂ ਦੀ ਦੁਆ ਅੱਲਾਹ ਤਾਲਾ ਉਹਨਾਂ ਦੇ ਬੱਚੇ ਕਿਤੇ ਸਾਫ ਖੁਸ਼ੀਆਂ ਨਾਲ ਨਵਾਜ਼ਾ, ਔਰ ਅੱਲਾਹ ਤਾਲਾ ਇਹਨਾਂ ਨੇ ਬੱਚਿਆਂ ਨੇ ਕਿਸ ਤਰ੍ਹਾਂ ਮੁਕੱਦਰ ਚੰਗੇ ਕਰਿਆ, ਔਰ ਅੱਲਾਹ ਤਾਲਾ ਭਰਾਵਾਂ ਕੀ ਹਰ ਖੁਸ਼ੀ ਹਰ ਕਾਮਯਾਬੀ ਨਾਲ ਨਵਾਜ਼ਾ। ਉਹਨਾਂ ਗਾਣੇ ਦੀ ਰਿਕੁਐਸਟ ਕੀਤੀ ਸੀ ਜੀ, ਅਸਾਂ ਕਸ਼ਮੀਰੀ ਹਾਂ, ਬਿਲਕੁਲ ਜੀ ਇੱਥੇ ਹੀ ਰਹੋ, ਤੁਸਾਂ ਅਸਾਂ ਵੀ ਤੁਸਾਂ ਨਾਲ ਮੁਹੱਬਤ ਕਰਨੇ ਹਾਂ, ਔਰ ਅਸਾਂ ਇਸੇ ਬਾਰੇ ਇਸ ਪ੍ਰੋਗਰਾਮ ਦਾ ਨਾਂ ਰੱਖਿਆ ਰੰਗੇ ਕਸ਼ਮੀਰ। ਅਸਾਂ ਕੀ ਕਸ਼ਮੀਰੀਆਂ ਨਾਲ ਦਿਲ ਮੁਹੱਬਤ ਹੈ, ਵੀ ਲਵ ਦ ਕਸ਼ਮੀਰੀਜ਼ ਐਂਡ ਵੀ ਆਰ ਸੋ ਪ੍ਰਾਊਡ ਆਫ ਯੂ। ਸਾਡੇ ਭਰਾ ਸਾਡੀਆਂ ਸਾਡੇ ਭੈਣਾਂ ਭਰਾ ਜਿੱਥੇ ਜਿੱਥੇ ਤੱਕ ਅਸਾਂ ਕੀ ਸੁਣੀ ਰਹੋ, ਤੁਸੀਂ ਸਾਰਿਆਂ ਕੀ ਵੈਲਕਮ ਹੈ ਜੀ। ਅੱਜ ਸਾਡਾ ਪਹਿਲਾ ਸ਼ੋਅ ਹੈ ਜੀ ਰੰਗੇ ਕਸ਼ਮੀਰ ਦੇ ਹਵਾਲੇ ਨਾਲ, ਔਰ ਉਮੀਦ ਕਰ ਰਹੇ ਹਾਂ ਘੰਟੇ ਨਹੀਂ ਸਮਝ ਨਹੀਂ ਕੋਈ ਲੱਗੀ, ਘੰਟਾ ਤਾਂ 6 ਮਿੰਟ ਗੁਜ਼ਰੀ ਗਏ, ਕੋਈ ਪਤਾ ਨਹੀਂ ਲੱਗਾ ਟਾਈਮ ਗੁਜ਼ਰ ਗਿਆ। ਤਾਂ ਗਾਣਾ ਲਾਉਣੇ ਹਾਂ ਜੀ ਰੰਗੇ ਕਸ਼ਮੀਰ ਤੋਂ, ਨੇ ਰੇਡੀਓ ਫਜ਼ਾਨ ਸਟੂਡੀਓ 'ਤੇ ਪੇਸ਼ ਕਰਨੇ ਹਾਂ ਜੀ, ਅਸਾਂ ਕਸ਼ਮੀਰੀ ਹਾਂ, ਭਾਈ ਅਮਜਦ, ਭਾਈ ਸਾਕਿਬ, ਆਈ ਸਪੈਸ਼ਲੀ ਡੈਡੀਕੇਟ ਦੀ ਸੌਂਗ ਟੂ ਯੂ ਐਂਡ ਟੂ ਆਲ ਮਾਈ ਕਸ਼ਮੀਰੀ ਫਰੈਂਡਸ ਐਂਡ ਆਲ ਮਾਈ ਕਸ਼ਮੀਰੀ ਬ੍ਰਦਰਸ, ਐਵਰੀਬਡੀ ਆਈ ਡੈਡੀਕੇਟ ਦੀ ਸੌਂਗ ਟੂ ਯੂ ਗਾਇਸ।

ਬਿਲਕੁਲ ਜੀ, ਅਸਾਂ ਕਸ਼ਮੀਰੀ, ਸਾਡਾ ਦੇਸ਼ ਕਸ਼ਮੀਰ। ਭਾਈ ਅਮਜਦ, ਭਾਈ ਸਾਕਬ, ਉਮੀਦ ਕਰਨਾ ਤੁਸਾਂ ਸਾਰਿਆਂ ਇੰਜੋਏ ਕੀਤਾ ਹੋਸੀ, ਔਰ ਜਿਤਨੇ ਵੀ ਮਾੜੇ ਭੈਣ ਭਰਾ ਮਾੜੀ ਇਸ ਵੇਲੇ ਆਵਾਜ਼ ਸੁਣੀ ਰਹੇ ਨੇ ਰੇਡੀਓ ਫਿਜ਼ਾ ਨੇ ਪਲੇਟਫਾਰਮ ਤੋਂ, ਉਮੀਦ ਕਰਨਾ ਤੁਸਾਂ ਕਿ ਇਹ ਚੰਗਾ ਲਗਾ ਹੋਸੀ। ਔਰ ਮਿਕੀ ਕੁਸਾ ਫਰਮਾਇਸ਼ ਕੀਤੀ ਸੀ, ਉਹਨਾਂ ਆਖਿਆ ਸੀ ਜੀ ਮਾਹੀਆ ਕਸ਼ਮੀਰ ਨੇ ਆ ਜੀ ਇਹ ਤੈਰ ਮਹਿਮੂਦ ਨੀ ਆਵਾਜ਼ ਪਲੇ ਕਰੋ ਸਾਡੇ ਵਾਸਤੇ, ਐਂਡ ਪਲੀਜ਼ ਡੈਡੀਕੇਟ ਦਿਸ ਸਪੈਸ਼ਲੀ ਟੂ ਆਲ ਦ ਪੀਪਲ ਆਊਟ ਦੇਅਰ ਹੂ ਆਰ ਹੈਵਿੰਗ ਅ ਹਾਰਡ ਟਾਈਮ ਐਂਡ ਹੂ ਆਰ ਗੋਇੰਗ ਥਰੂ ਅ ਸਟਰਗਲ, ਐਂਡ ਪਲੀਜ਼ ਮੇਕ ਸ਼ੋਰ ਯੂ ਕੀਪ ਦੈਮ ਇਨ ਯੋਰ ਦੁਆਜ਼। ਬਿਲਕੁਲ ਜੀ, ਆਵਰ ਪ੍ਰੇਅਰਜ਼ ਆਰ ਵਿਦ ਦੈਮ, ਈਚ ਐਂਡ ਐਵਰੀ ਵਨ ਆਫ ਦੈਮ। ਤਾਂ ਉਮੀਦ ਕਰਨਾ ਤੁਸਾਂ ਇਸ ਰੰਗੇ ਕਸ਼ਮੀਰ ਜਿਹੜਾ ਪੇਸ਼ ਕੀਤਾ ਜਾ ਰਿਹਾ ਫਰਮ ਰੇਡੀਓ ਫਿਜ਼ਾ 97.1 FM ਸਟੂਡੀਓ ਤੋਂ, ਤੁਸਾਂ ਇੰਜੋਏ ਕਰੀ ਰਹੇ ਹੋ। ਸੋ ਅੱਲਾਹ ਤਾਲਾ ਤੁਸਾਂ ਸਾਰਿਆਂ ਕੀ ਖੁਸ਼ ਖੁਰਮ ਰੱਖਿਆ।

ਬੜੀਆਂ ਰਿਕੁਐਸਟਾਂ ਆਈਆਂ ਜੀ, ਬੜੀਆਂ, ਯਕੀਨ ਕਰੋ ਕਿਤਨੇ ਮੈਸੇਜਿਸ ਆਏ, ਸਾਰਿਆਂ ਨਿੱਕੇ ਹੀ ਮੈਸੇਜ ਆ। ਓਬਵੀਅਸਲੀ ਅਸਾਂ ਕੀ ਜਿਹੜੇ ਬਾਹਰ ਬੈਠੇ ਹਾਂ, ਦੇਸ਼ੋਂ ਬਾਹਰ ਹਾਂ, ਮੁਲਕੋਂ ਬਾਹਰ ਹਾਂ, ਆਪਣੇ ਗਰਾਂ ਤੋਂ, ਆਪਣੀ ਗਲੀਆਂ ਤੋਂ, ਆਪਣੇ ਸ਼ਹਿਰਾਂ ਤੋਂ, ਆਪਣੇ ਭੈਣਾਂ ਭਰਾ ਤੋਂ, ਆਪਣੇ ਮਾਓ ਪਿਓ ਤੋਂ ਦੂਰ ਹਾਂ, ਅਸਾਂ ਉਹਨਾਂ ਉਸ ਦੁਆ ਕਰਨੇ, ਓਲਵੇਜ਼ ਦੁਆ ਕਰਨੀ ਵੀ ਚਾਹੀਦੀ ਆ। ਅੱਜ ਕੱਲ੍ਹ ਈਵਨ ਦੋ ਮਾਡਰਨ ਡੇ ਨੇਜ ਵਿੱਚ ਈਜ਼ੀ ਹੋ ਗਿਆ ਕਿ ਹੁਣ ਤੁਸੀਂ ਗੱਲ ਵੀ ਕਰੀ ਸਕਦੇ ਹੋ, ਵੀਡੀਓ ਕਾਲ ਕਰੀ ਸਕਦੇ ਹੋ, ਆਪਣੇ ਮਾਓ ਪਿਓ ਕੀ, ਆਪਣੇ ਭੈਣਾਂ ਭਰਾ ਕੀ, ਸਾਰਿਆਂ ਕੀ ਤੱਕੀ ਸਕਦੇ ਹੋ। ਪਹਿਲਾਂ ਉਹ ਟਾਈਮ ਯਾਦ ਕਰੋ ਜਿਸ ਵੇਲੇ ਇਹ ਫੈਸਿਲਿਟੀ ਸਾਡੇ ਕੋਲ ਨਹੀਂ ਸੀ, ਕਿਤਨਾ ਮੁਸ਼ਕਿਲ ਹੋਣਾ ਸੀ ਔਰ ਕਿਤਨਾ ਤਕਲੀਫ ਦੇ ਲੰਮਾ ਹੋਣਾ ਸੀ ਉਸ ਲੈ। ਵੀ ਗੋ ਅ ਲਿਸਟ ਆਫ ਟਰੈਕਸ ਟੂ ਪਲੇ ਫੋਰ ਈਚ ਐਂਡ ਐਵਰੀ ਵਨ ਆਫ ਦਮ। ਨਾਲ ਨਾਲ ਅਸੀਂ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਨਜ਼ਰ ਮਦੇ ਨਜ਼ਰ ਰੱਖਣਾ ਪੈਣਾ। ਸਾਡੀ ਕਮਰਸ਼ੀਅਲ ਬ੍ਰੇਕ ਤਕਰੀਬਨ ਰਹੇਗੀ 10 ਮਿੰਟ, ਉਸ ਤੋਂ ਪਹਿਲੇ ਅਸੀਂ ਕੋਸ਼ਿਸ਼ ਕਰ ਸਾਂ ਜਿੰਨੇ ਵੀ ਅਸਾਂ ਟਰੈਕਸ ਪਲੇ ਕਰ ਸਕਾਂ। ਜੀ ਤਾਂ ਗੱਲ ਹੋ ਰਹੀ ਹੈ ਜੀ, ਰੰਗੇ ਕਸ਼ਮੀਰ ਪ੍ਰੋਗਰਾਮ ਦਾ ਨਾਂ ਹੈ ਜੀ, ਤੁਸਾਂ ਆਪਣਾ ਹੋਸਟ ਉਮਰ ਜੰਜੂਆ ਤੁਹਾਨੂੰ ਨਾਲ ਹੈ, ਪੇਸ਼ ਕੀਤਾ ਜਾਏਗਾ ਰੇਡੀਓ ਫਜ਼ਾ 97.1 FM ਸਟੂਡੀਓ ਤੋਂ। ਤੁਸਾਂ ਆਲਸੋ ਯੂ ਕੈਨ ਲਿਸਨ ਟੂ ਅਸ ਲਾਈਵ ਔਨ ਡੈਬ ਰੇਡੀਓ, ਡੈਬ ਰੇਡੀਓ ਦਾ ਵੀ ਤੁਸਾਂ ਅਸਾਂ ਸੁਣੀ ਸਕਦੇ ਹੋ ਰੇਡੀਓ ਫਜ਼ਾ ਨੇ ਵੈਬ ਪੇਜ ਤੋਂ, ਫੇਸਬੁੱਕ, ਬਾਕੀ ਜਿੰਨੇ ਵੀ ਸੋਸ਼ਲ ਮੀਡੀਆ ਨੇ ਪੇਜਿਸ ਹਨ, ਤੁਸਾਂ ਉੱਥੇ ਸਾਡਾ ਇਹ ਪ੍ਰੋਗਰਾਮ ਲਾਈਵ ਸੁਣੀ ਸਕਦੇ ਹੋ ਐਟ ਦ ਮੂਮੈਂਟ। ਅਤੇ ਕੋਸ਼ਿਸ਼ ਹੀ ਕਰ ਸਾਂ ਐਵਰੀ ਡੇ ਗੋਇੰਗ ਫੋਰਵਰਡ, ਐਵਰੀ ਟਿਊਜ਼ਡੇ ਤੁਸਾਂ ਨਾ ਭੁੱਲੇ, ਤਾਂ ਮੈਂ ਤਾਂ ਇਨਸ਼ਾਅੱਲਾ ਤੁਸਾਂ ਕਿ ਹਮੇਸ਼ਾ ਨਾ ਭੁੱਲਣਾ।

ਸਾਡੇ ਭਾਈ ਪਾਸੇ ਕੀਤਾ ਸੀ ਜੀ, ਉਹਨਾਂ ਆਖਿਆ ਜੀ ਅਸਾਂ ਮਹਾੜਾ ਤਲਕ ਡਡਿਆਲ ਲੈ ਲੈ ਜੀ, ਮੈਂ ਡਡਿਆਲ ਨਾਲ ਰਹਿਣ ਵਾਲਾ ਹਾਂ ਔਰ ਮੈਂ ਕਸ਼ਮੀਰ ਕੇ ਲਵ ਕਰਨਾ ਔਰ ਤੁਸਾਂ ਨਾਲ ਜਿਹਾ ਟੋਪਿਕ ਹੈ ਮੇਰੀ ਬਹੁਤ ਚੰਗਾ ਲੱਗਾ ਔਰ ਮਾੜੇ ਦਿਲਾਂ 'ਚ ਬੜੀ ਖੁਸ਼ੀ ਹੋਈ ਹੈ ਤੁਸਾਂ ਇਹ ਟੋਪਿਕ ਰੱਖਿਆ। ਅਭੀ ਸੀ ਇਹ ਭਾਈ ਜਾਨ, ਤੁਸਾਂ ਮੈਂ ਕਿਤਨੀ ਵਾਰੀ ਆਖਿਆ ਸੀ, ਤੁਸਾਂ ਮੈਂ ਕਿਤਨੀ ਵਾਰੀ ਆਖਿਆ ਸੀ ਉਮਰ ਜੀ ਬਈ ਤੁਸਾਂ ਇਹ ਜਿਹੜਾ ਨਾ ਇਹ ਕੰਮ ਕਰੋ ਅਤੇ ਮੈਂ ਤੁਸਾਂ ਨਾਲ ਹਾਂ। ਯਾਦ ਤਾਂ ਸੀ ਤੁਸਾਂ ਕਿ ਸਰ ਮੈਂ ਤੁਸੀਂ ਆਖਿਆ ਸੀ ਵੀ ਥੋੜ੍ਹਾ ਜਿਹਾ ਟਾਈਮ ਦਿਓ, ਤੋ ਟਾਈਮ ਹੁਣ ਤੱਕੀ ਕਿਨੋ ਤੁਸਾਂ ਨੇ ਸਾਹਮਣੇ ਮੈਂ ਆਏ ਫੁੱਲਫਿਲਡ ਮਾਈ ਪ੍ਰੋਮਿਸ। ਰੰਗ ਏ ਕਸ਼ਮੀਰ ਨਾਲ ਪ੍ਰੋਗਰਾਮ ਅਸਾਂ ਕਿਹਾ ਕਿ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ, ਹੁਣ ਤੁਸਾਂ ਸਾਰਿਆਂ ਭੈਣਾਂ ਭਰਾ ਨਾਲ ਕੰਮ ਬਣਨਾ, ਇਸ ਕੀ ਕਾਮਯਾਬ ਕਰਵਾਉਣਾ। ਇਸ ਨੀ ਮਸ਼ਹੂਰੀ ਤੁਸਾਂ ਕਰਨੀ ਹੈ, ਮੈਂ ਨਹੀਂ ਕਰਨੀ, ਮੈਂ ਤਾਂ ਕਰਨਾ ਹੀ ਰਹਿਣਾ, ਔਲ ਆਬਵੀਅਸਲੀ ਮਾੜਾ ਤਾਂ ਸ਼ੋਅ ਹੈ, ਮੈਂ ਤਾਂ ਕਰਸਾਂ ਹੀ ਕਰਸਾਂ ਔਲਵੇਜ਼ ਸੋਸ਼ਲ ਮੀਡੀਆ 'ਤੇ ਜਿੱਥੇ ਵੀ ਮਾੜਾ ਕੋਲ ਸੀ ਆਈ ਔਲਵੇਜ਼ ਡੂ ਇਟ। ਬਟ ਇਹ ਅਸਲ ਹੁਣ ਤੁਸਾਂ ਦਾ ਟੈਸਟ ਹੈ ਕਿ ਤੁਸਾਂ ਕਿਆ ਕਰਨੇ ਹੋ ਮੇਰੇ ਨਾਲ।

0: ਲਾਲੇ ਹੋਰਾਂ ਰਿਕੁਐਸਟ ਕੀਤੀ ਸੀ ਜਡਿਆਲੇ ਵਾਲੇ ਨਾਲ ਕੋਈ ਗਾਣਾ ਲਾਓ ਜੀ, ਬਿਲਕੁਲ ਲਾਸਾਂ ਲਾਲਾ ਸਾੜੀ। ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋਈ ਗਿਆ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਸਾਂ ਦਾ ਗਾਣਾ ਲਾਸਾਂ ਅਲਟਰਾ ਮੈਂ ਬੈਸਟ, ਠੀਕ ਹੈ? ਔਰ ਜਿਹੜਾ ਮੈਂ ਲੋੜਿਆ ਆਈ ਹੋਪ ਤੁਸਾਂ ਕੀ ਚੰਗਾ ਲੱਗਸੀ, ਠੀਕ ਹੈ? ਐਂਡ ਗਾਇਜ਼ ਕੀਪ ਲਿਸਨਿੰਗ ਟੂ ਰੰਗੇ ਕਸ਼ਮੀਰ। ਇਸ ਨੇ ਲਈ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੈ ਔਰ ਇਹ ਸਾਡਾ ਪਹਿਲਾ ਵੀਕ ਹੈ ਜੀ ਰੰਗੇ ਕਸ਼ਮੀਰ ਦੇ ਸ਼ੋਅ ਨੇ ਵਾਲੇ ਨਾਲ। ਔਰ ਆਬਵੀਅਸਲੀ ਗੋਇੰਗ ਫੋਰਵਰਡ ਟੋਪਿਕਸ ਵਗੈਰਾ ਮੈਂ ਆਉਣਿਆ ਕਰਸਾਂ, ਡਿਫਰੈਂਟ ਡਿਫਰੈਂਟ ਟੋਪਿਕਸ ਯੂ ਵਿਲ ਬੀ। ਔਰ ਕੋਸ਼ਿਸ਼ ਹੀ ਹੋ ਸੀ ਕਿ ਤੁਸਾਂ ਜਿਹੜਾ ਨਾ ਮਾੜੇ ਜਿਤਨੇ ਵੀ ਪ੍ਰੋਗਰਾਮ ਮੈਂ ਪੇਸ਼ ਕਰਸਾਂ ਰੇਡੀਓ ਫਜ਼ਾਨ ਸਟੂਡੀਓ 'ਤੇ, ਜਿਤਨੇ ਵੀ ਪ੍ਰੋਗਰਾਮ ਪੇਸ਼ ਕੀਤੇ ਜਾਣੇ ਤੁਸਾਂ ਲੋਕਾਂ ਵਾਸਤੇ ਹਨ। ਅਸਾਂ ਸਾਡੇ ਭੈਣਾਂ ਭਰਾ ਸਾਡੀ ਕਮਿਊਨਿਟੀ ਫੋਰ ਆਲ ਦਾ ਸਾਊਥ ਏਸ਼ੀਅਨ ਕਮਿਊਨਿਟੀ ਇਜ਼ ਫੋਰ ਐਵਰੀਬਡੀ, ਠੀਕ ਹੈ? ਵਨ ਪੈਸੀਫਿਕ ਗਰੁੱਪ ਨਹੀਂ, ਸਾਰਿਆਂ ਵਾਸਤੇ ਕੀਤੇ ਜਾਣੇ ਨੇ। ਹਰ ਬੰਦੇ ਨੇ ਪ੍ਰੋਗਰਾਮ ਨਾਲ ਆਪਣਾ ਬੜਾ ਟੋਪਿਕ ਹੈ, ਆਪਣੀ ਆਪਣੀ ਜ਼ਬਾਨ ਦੀ ਲਜ਼ਤ ਹੈ, ਆਪਣੀ ਆਪਣੀ ਚੈਸ ਹੈ। ਤਾਂ ਮਾਂ ਬੋਲੀ, ਮਾਂ ਬੋਲੀ ਹੈ ਫਿਰ ਸਾਡੀ ਮੀਰਪੁਰੀ ਜ਼ਬਾਨ ਜਿਹੜੀ ਹੈ, ਕਿਆ ਬਾਤ ਹੈ। ਮੈਂ ਪਤਾ ਸਾਡੇ ਮੀਰਪੁਰੀ ਭੈਣਾਂ ਭਰਾ ਜਿਹੜੇ ਨਾ ਉਹ ਇਸ ਪ੍ਰੋਗਰਾਮ ਕੀ ਲਵ ਕਰਦੇ ਹਨ। ਹੁਣ ਇਹ ਤੁਸਾਂ ਨਾਲ ਟੈਸਟ ਹੈ ਕਿ ਤੁਸਾਂ ਮਾਤਾ ਕਿ ਸਿਰਫ ਵਫਾ ਕਰਦੇ ਹੋ, ਇਹ ਵਫਾ ਨਾ ਹੁਣ ਤੁਸਾਂ ਸਬੂਤ ਦੇਣਾ ਔਰ ਮਾੜੀ ਮਸ਼ਹੂਰੀ ਮੈਂ ਤਕਣਾ ਕਿੱਥੇ ਤੱਕ ਆਉਣੀ ਹੈ। ਲੈਸੀ ਲੈਸੀ ਹਾਓ ਔਨ ਅ ਸਕੇਲ ਫਰੋਮ 1 to 10 ਤੁਸਾਂ ਵੀ ਕੁਤਾ ਕਰਨੇ ਹੋ, ਐਂਡ ਹਾਓ ਮੈਨੀ ਹਾਈਟਸ ਵੀ ਅਚੀਵ ਟੁਗੈਦਰ ਅਲੌਂਗ ਵਿਦ ਰੇਡੀ ਫਜ਼ਾਰ 97.1 FM। ਰੇਡੀ ਫਜ਼ਾਰ ਆਲਵੇਜ਼ ਆਪਣੀ ਕਮਿਊਨਿਟੀ ਵਾਸਤੇ ਮਿਹਨਤ ਕਰਨਾ, ਚਾਹੇ ਕਿਸੇ ਸੈਕਟਰ ਵਿੱਚ ਹੈ, ਕਿਸੇ ਪਾਸੇ ਵੀ ਹੈ। ਐਨੀ ਵੇ ਵੀ ਵਰਕ ਹਾਰਡ ਟੂ ਮੇਕ ਥਿੰਗਸ ਈਜ਼ੀ ਫੋਰ ਆਵਰ ਕਮਿਊਨਿਟੀ ਐਂਡ ਵੀ ਵਾਂਟ ਆਵਰ ਕਮਿਊਨਿਟੀ ਟੂ ਬੀ ਹੈਪੀ। ਤੁਸਾਂ ਅਗਰ ਲਾਈਵ ਕਾਲ ਕਰਨਾ ਚਾਹੁੰਦੇ ਹੋ ਨੰਬਰ ਹੈ ਜੀ 0157100971। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋ ਗਿਆ, ਮਿਲਨੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
1: ਯਾਦਗਾਰ ਪਰਫਾਰਮੈਂਸ ਕੇ ਲਈ
2: ਵੇ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ।
1: 79th ਪਾਕਿਸਤਾਨ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ।
2: ਇੱਕ ਬਾਤ ਬਤਾਓ ਤੋ ਯਾਦੋਂ ਮੈਂ ਮਰਤੇ ਹਾਂ।
1: ਆ ਰਹੇ ਹੈ ਨੌਟਿੰਗਮ ਮੇ ਹਸੀ ਭੇਸ ਐਂਡ ਮੁਕੀ।
2: ਸਾਡੇ ਅਗੇ ਨਮਾਜ਼ਾਂ ਅਗੇ ਰਾਨਲ ਜਾ ਮਿਲ ਗਏ ਸੀ।
1: ਆਪਣੀ ਜ਼ਬਰਦਸਤ ਲਾਈਵ ਪਰਫਾਰਮੈਂਸ ਔਰ ਟ੍ਰੈਕਸ ਕੇ ਸਾਥ
2: ਤੈਨੂੰ ਮੈਂ ਮੰਗਿਆ ਹੈ ਰੱਬ ਤੋਂ ਦਿਨ ਰਾਤ ਦੁਆਵਾਂ ਕਰਕੇ।
1: ਭੁਲੀਏ ਮਤ ਫਰਾਈਡੇ 14th August ਸ਼ਾਮ 6 ਵਜੇ ਸੇ ਰਾਤ ਗਏ ਤੱਕ ਐਕਸਟੈਂਸ਼ਨ ਨਵਾਬ 5-7 ਲੋਟਸ ਰੋਡ ਨੌਟਿੰਗਮ NG5 1EL। ਆਪਣੀ ਫੈਮਿਲੀ ਔਰ ਦੋਸਤੋਂ ਕੇ ਸਾਥ ਇਸ ਸ਼ਾਨਦਾਰ ਸੈਲੀਬ੍ਰੇਸ਼ਨ ਕਾ ਹਿੱਸਾ ਬਣੀਏ।

0: ਸਟਰਗਲ ਕੀਤਾ ਹਾਰ ਨਾ ਮੰਨੀ, ਅੱਜ ਰੱਟੇਲੇ ਪਿੱਛੇ ਲੱਖਾਂ ਯਾਰ ਆ, ਡਡਿਆਲ ਵਾਲੇ ਸਾਰੇ ਉੱਚੀ ਸੋਚ ਰੱਖਦੇ ਆ, ਜੋ ਤੇਰੀ ਕਾਕਾ ਸਮਝੂ ਵਾਰ ਆ।
1: ਵਾਹ ਜੀ ਵਾਹ, ਡਡਿਆਲ ਵਾਲੇ ਸਾਰੀ ਉੱਚੀ ਸੋਚ ਰੱਖਦੇ ਆ, ਜੋ ਕਾਕਾ ਤੇਰੀ ਸੋਚ ਚੋਂ ਬਾਹਰ ਆ। ਕਿਆ ਬਾਤ ਹੈ ਜੀ ਜੀ, ਔਰ ਡਡਿਆਲ ਵਾਲਿਓ। ਭਾਈ ਜਾਨ ਰਿਕੁਐਸਟ ਕੀਤੀ ਸੀ ਡਡਿਆਲ ਨੇ ਵਾਲੇ ਨਾਲ ਜੀ, ਅਸਾਂ ਪੇਸ਼ ਕੀਤਾ ਜੀ ਉਹਨਾਂ ਦਾ ਟਰੈਕ, ਔਰ ਉਮੀਦ ਕਰਦੇ ਹਾਂ ਤੁਸਾਂ ਕਿ ਮਜ਼ਾ ਆਇਆ ਸੀ ਅਤੇ ਚੈਸ ਵੀ ਆਈ ਹੋ ਸੀ ਇਸ ਆਪਣੇ ਸੋਹਣੇ ਪ੍ਰੋਗਰਾਮ ਰੰਗੇ ਕਸ਼ਮੀਰ ਨੇ ਵਾਲੇ ਨਾਲ। ਤੁਸਾਂ ਦਾ ਕਿਆ ਆਖਣਾ, ਅਸਾਂ ਕਿ ਕਾਲ ਕਰੀ ਸਕਦੇ ਹੋ, ਵਟਸਐਪ ਮੈਸੇਜ ਕਰੀ ਸਕਦੇ ਹੋ। ਵਟਸਐਪ ਦਾ ਨੰਬਰ +44 11 5 7 100 9 7 1। ਮਿਕੀ ਕਿਸੇ ਕਾਲ ਕੀਤੀ ਹੈ ਔਨ ਮਾਈ ਪਰਸਨਲ ਨੰਬਰ ਐਂਡ ਦਿਸ ਐਡ ਪਰਸਨਲ ਨੰਬਰ ਤੋਂ ਨਾਲ ਕਾਲ ਕੀਤੀ ਉਹਨਾਂ ਹੈ ਜੀ, ਤੁਸਾਂ ਦਾ ਨੰਬਰ ਜਿਹੜਾ ਉਹ ਨਹੀਂ ਚੱਲਣਾ ਪਿਆ। ਥੈਂਕ ਯੂ ਸੋ ਮਚ ਫੋਰ ਲੈਟਿੰਗ ਮੀ ਨੋ, ਇਹੀ ਹੈ ਚੀਜ਼ ਹੋਣੀ ਹੈ। ਤੁਸਾਂ ਭੈਣਾ ਭਰਾ ਜਿਹੜਾ ਅਸੀਂ ਕਾਲ ਕਰ ਸੋ, ਅਗਰ ਕੋਈ ਮਸਲਾ ਹੋ ਸੀ, ਟੈਕਨੀਕਲ ਇਸ਼ੂ ਹੋ ਸੀ, ਉਹ ਰਿਜ਼ਲਵ ਅਸਾਂ ਕਰ ਸਾਂ ਖੁਦ, ਤਾਂ ਉਹ ਫਿਰ ਜੇ ਬੰਦਾ ਉਸਨੇ ਤਾਂ ਵਰਕ ਕਰਨਾ ਮੈਂ ਤਾਂ ਮੈਂ ਆਪਣੇ ਮੈਨੇਜਰ ਸਾਹਿਬ ਕਿਹਾ ਕਿ ਨਹੀਂ ਜਸਟ ਚੈੱਕ ਨਹੀਂ ਆਓ। ਸਟੇ ਟਿਊਨ, ਕੀਪ ਲਿਸਨਿੰਗ ਟੂ ਰੰਗੇ ਕਸ਼ਮੀਰ, ਤੁਸਾਂ ਨੇ ਆਪਣੇ ਭਾਈ ਆਪਣੇ ਦੋਸਤ ਉਮਰ ਨਾਲ।

ਸਾਡੇ ਭਾਈ ਸ਼ਾਹਦੇਵ ਸਾਹਿਬ ਜੀ ਨਾਲ ਤਲੇ ਕਾਲਗੜਾ ਨਾਲ ਆ ਜੀ, ਉਹ ਸੁਣੀ ਦੇ ਸਾਹਿਬ ਪ੍ਰੋਗਰਾਮ ਡਰਬੀ ਤੋਂ, ਬੜੀ ਮਿਹਰਬਾਨੀ ਜੀ ਸ਼ਾਹਦੇਵ ਸਾਹਿਬ ਜੀ, ਤੁਹਾਨੂੰ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਥੋਂ ਸਾਨੂੰ ਆਪਣਾ ਪ੍ਰੋਗਰਾਮ ਹੈ ਜੀ ਰੰਗੇ ਕਸ਼ਮੀਰ, ਇਸ ਕਿੰਨੀ ਮਸ਼ਹੂਰੀ ਤੁਸਾਂ ਕਰਨੀ ਹੈ ਅਤੇ ਤੁਸਾਂ ਗਾਣੇ ਦੀ ਰਿਕੁਐਸਟ ਕੀਤੀ ਹੈ, ਬਿਲਕੁਲ ਤੁਸਾਂ ਗਾਣਾ ਸਪਲੇ ਕਰਨੇ ਆ ਜੀ, ਉਹ ਅਸਾਂ ਡੈਡੀਕੇਟ ਕਰਦੇ ਹਾਂ ਤੁਸਾਂ ਦੀ ਤਰਫੋਂ, ਤੁਸਾਂ ਦੇ ਸਾਰੇ ਦੋਸਤ ਬਾਪ ਕੀ ਜਿਹੜਾ ਜਿਹੜਾ ਜਿੱਥੇ ਜਿੱਥੇ ਵੀ ਆ ਉਹਨਾਂ ਸਾਰਿਆਂ ਦੇ ਨਾਂ ਕਰਦੇ ਹਾਂ, ਠੀਕ ਹੈ। ਤਾਂ ਉਮੀਦ ਕਰਦਾ ਤਾਂ ਸ਼ਾਹਦੇਵ ਸਾਹਿਬ ਤੁਹਾਨੂੰ ਠੀਕ ਠਾਕ ਹੋ ਸੋ, ਪਾਲੋ ਸੋ।

0: ਸ਼ਾਹਜ਼ੇਬ ਸਾਹਿਬ ਰਿਕੁਐਸਟ ਕੀਤੀ ਸੀ ਜੀ ਸਿਤਾਰੇ ਬਾਏ ਵਾਸ ਹਿਜ਼ ਨੇਮ ਅਰਜੀਤ ਸਿੰਘ ਇਹ ਵੀ ਆ ਯੋਰ ਟਰੈਕ ਇਜ਼ ਔਨ ਹਿਜ਼ ਵੇ ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM ਤੁਸਾਂ ਆਪਣਾ ਰੇਡੀਓ ਸ਼ੋ ਰੰਗੇ ਕਸ਼ਮੀਰ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਨੀ ਹੈ ਕਿਸੇ ਚੀਜ਼ ਦੇ ਹਵਾਲੇ ਨਾਲ ਕਮੈਂਟ ਜੋਇਨ ਮੀ ਲਾਈਵ ਇਨ ਦਾ ਸਟੂਡੀਓ ਪ੍ਰੋਗਰਾਮ ਦੇ ਹਵਾਲੇ ਨਾਲ ਤੁਸਾਂ ਕਹਿਣਾ ਪ੍ਰੋਗਰਾਮ ਦੇ ਟਾਈਟਲ ਦੇ ਹਵਾਲੇ ਨਾਲ ਤੁਸਾਂ ਕਿਆ ਆਖਣੇ ਹੋ ਅੱਛੋ ਵੈਲਕਮ ਯੂ ਮੋਸਟ ਵੈਲਕਮ ਕੋਲਸ ਲਾਈਵ ਇਨ ਦਾ ਸਟੂਡੀਓ ਮੈਨੇਜਰ ਸਾਹਿਬ ਨਾਲ ਮੈਂ ਇੰਤਜ਼ਾਰ ਕਰੀ ਜਾਂ ਇਟ ਸ਼ੁਡ ਲੈਟ ਮੀ ਨੋ ਸ਼ੋਰਟਲੀ ਲੈਂਡ ਠੀਕ ਹੋਣੀ ਚਾਹੀਦੀ ਸਮ ਟਾਈਮ ਕੋਈ ਸਿਗਨਲ ਇਸ਼ੂ ਹੋਣਾ There we go, my brother Shahzeb, your truck is on his way.
1: Dear Kiran, अक्सर तुम्हारे बारे में सोचता हूँ एक खत भी लिखना शुरू किया है पता नहीं पोस्ट करने की हिम्मत होगी कि नहीं पर बहुत कुछ लिखना चाहता हूँ

ਜੀ ਸਾਡੀ ਕੋਲਾਂ ਦਾ ਸਿਲਸਿਲਾ ਬਹਾਲ ਹੋ ਗਿਆ ਜੀ, ਤੁਸੀਂ ਅਗਰ ਕੋਲ ਕਰਨਾ ਚਾਹੁੰਦੇ ਹੋ, ਕੋਲ ਨੰਬਰ ਬਿਲਕੁਲ ਚੱਲੀ ਪਿਆ ਜੀ, ਉਹ ਕੋਈ ਮਸਲਾ ਸੀ, ਟੈਕਨੀਕਲ ਇਸ਼ੂ ਸੀ ਜਿਹੜਾ ਮੈਨੇਜਰ ਸਾਹਿਬ ਸੋਰਟ ਆਊਟ ਕਰੀ ਉੜਿਆ, ਤਾਂ ਨੰਬਰ ਹੈ ਜੀ 01157100971। ਗੱਲ ਹੋਈ ਸੀ ਕੁਝ ਲੋਕਾਂ ਦੀ ਏਜ ਦੇ ਹਵਾਲੇ ਨਾਲ ਕਿ ਹਮੇਸ਼ਾ ਹੀ ਲੱਗਣੇ ਰਹੇ ਇਹਨੇ, ਇਹ 21 ਸਾਲ ਨੇ ਜੈਸੀ, ਜਾਂ ਇਹਨਾਂ ਦੀ ਸਿਹਤ ਤੱਕ ਹੀ ਲੱਗਣਾ ਜੀ 25 ਸਾਲਾਂ ਨੇ ਜਾਂ 30 ਸਾਲਾਂ ਨੇ। ਅੱਜ ਕੱਲ੍ਹ ਵੈਸੇ ਸੱਚੀ ਗੱਲ ਹੈ, ਬੰਦਾ ਆਪਣੀ ਏਜ ਤਾਂ ਛੁਪਾਉਣਾ ਹੀ ਹੈ, ਬਟ ਯੂ ਨੋ ਵਟ ਆਈ ਮੀਨ। ਜੀ ਤੁਸੀਂ ਅਸਾਂ ਕਿ ਲਾਈਵ ਕੋਲ ਕਰ ਸਕਦੇ ਹਾਂ ਜੀ, ਕੋਲ ਹੈ ਨੰਬਰ ਹੈ 01157100971। ਯੂ ਕੈਨ ਸੈਂਡ ਅਸ ਅ ਮੈਸੇਜ, ਵਟਸਐਪ ਮੈਸੇਜ, ਦ ਵਟਸਐਪ ਵਾਲਾ ਨੰਬਰ ਹੈ +44 double 15 71 100971। ਤੁਸੀਂ ਸੁਣੀ ਰਹੇ ਰੰਗੇ ਕਸ਼ਮੀਰ ਵਿਦ ਵਨ ਐਂਡ ਓਨਲੀ, ਤੁਸਾਂ ਆਪਣਾ ਹੋਸਟ, ਆਪਣਾ ਭਰਾ, ਆਪਣਾ ਵੀਰ, ਆਪਣਾ ਦੋਸਤ, ਆਪਣਾ ਯਾਰ, ਵਟ ਐਵਰ ਯੂ ਕੋ ਮੀ, ਵਟ ਐਵਰ ਟਾਈਟਲ ਦੈਟ ਯੂ ਗਿਵ ਟੂ ਮੀ, ਉਮਰ ਜੰਜੂਆ, ਤੁਸਾਂ ਦੀ ਖਿਦਮਤ 'ਚ ਹਾਜ਼ਰ ਹੈ ਪ੍ਰੋਗਰਾਮ ਰੰਗੇ ਕਸ਼ਮੀਰ ਲੈ ਕੇ। ਤਾਂ ਜਿੰਨੇ ਵੀ ਕਸ਼ਮੀਰੀ ਉਹ ਬਾਹਰ ਉੱਥੇ ਮਾੜੇ ਭੈਣਾਂ ਭਰਾ ਸੁਣੀ ਰਹੇ ਹੋ, ਇਹ ਤੁਸਾਂ ਆਪਣਾ ਪ੍ਰੋਗਰਾਮ ਹੈ, ਅੱਛੋ ਅਸਾਂ ਕਿ ਲਾਈਵ ਕਾਲ ਕਰੋ। ਤੁਸੀਫ ਸਾਹਿਬ, ਤੁਸਾਂ ਸੁਣੀ ਰਹੋ ਸਾਡਾ ਪ੍ਰੋਗਰਾਮ, ਬੜਾ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਮਾੜੇ ਭਰਾ ਉਹਨਾਂ, ਬਹੁਤ ਮਿਹਰਬਾਨੀ ਉਹਨਾਂ ਮੇਕੀ ਬਾਇਆ ਸੀ ਕਿ ਕਾਲ ਨਹੀਂ ਆਈ ਦੀ, ਤੁਸਾਂ ਦੀ ਮਿਹਰਬਾਨੀ, ਤੁਸਾਂ ਨੇ ਇਸ ਜਿਹੜੀ ਤੁਹਾਨੂੰ ਕਾਲ ਕੀਤੀ ਹੈ ਮਾੜੇ ਪਰਸਨ ਨੰਬਰ 'ਤੇ, ਮੈਂ ਬਾਇਆ ਨੰਬਰ ਨਹੀਂ, ਕੋਈ ਗੜਬੜ ਹੈ, ਤੁਸਾਂ ਨੇ ਛੋਟੀ ਜਿਹੀ ਕਹਿਣੇ ਜੀ ਮਦਦ ਨਾਲ ਅਸਾਂ ਦਾ ਸਿਲਸਿਲਾ ਬਹਾਲ ਹੋ ਗਿਆ, ਥੈਂਕ ਯੂ। ਪ੍ਰੋਗਰਾਮ ਦੇ ਹਵਾਲੇ ਨਾਲ ਗੱਲ ਕਰਦੇ ਜੀ, ਪ੍ਰੋਗਰਾਮ ਰੰਗੇ ਕਸ਼ਮੀਰ ਆਬਵੀਅਸਲੀ ਵਾਸ ਨੀਡਿਡ, ਅਸਾਂ ਨੇ ਰੇਡੀਓ ਸਟੇਸ਼ਨ ਤੋਂ, ਸਾਡੇ ਡਾਇਰੈਕਟਰ ਸਾਹਿਬ, ਸਾਡੇ ਮੈਨੇਜਰ ਸਾਹਿਬ, ਮੈਂ ਹੋ ਗਿਆ, ਬਾਕੀ ਜਿੰਨੇ ਵੀ ਪ੍ਰੋਗਰਾਮ ਇੱਥੋਂ ਪੇਸ਼ ਕੀਤੇ ਜਾਣੇ ਸਾਰੇ ਪ੍ਰੋਗਰਾਮਾਂ 'ਚ ਸੁਣਿਆ ਕਰੋ, ਠੀਕ ਹੈ, ਐਵਰੀਬਡੀ ਹੈਜ਼ ਦੀ ਓਨ ਟੇਸਟ, ਲੇਕਿਨ ਇਹ ਪ੍ਰੋਗਰਾਮ ਜਿਹੜਾ ਨੇ, ਇਟ ਵਾਜ਼ ਰੀਅਲੀ ਨੀਡਿਡ ਫੋਰ ਆਵਰ ਕਮਿਊਨਿਟੀ, ਔਰ ਇਸ ਮਿੱਠੀਆਂ ਗੱਲਾਂ, ਮਿੱਠਾ ਪ੍ਰੋਗਰਾਮ, ਮਿੱਠੀ ਜ਼ਬਾਨ, ਔਰ ਤੁਸਾਂ ਦੀ ਆਪਣੀ ਜ਼ਬਾਨ ਕਿਹੜੀ, ਮੀਰਪੁਰੀ। ਤੁਸਾਂ ਦੀ ਆਪਣੀ ਜ਼ਬਾਨ, ਕਸ਼ਮੀਰੀ ਜ਼ਬਾਨ, ਠੀਕ ਹੈ। ਅਤੇ ਚੱਲੇ ਹਾਂ ਜੀ, ਅਸਾਂ ਕੋਲ ਕੁਝ ਗਾਣੇ ਰਹਿਣੇ ਪਲੇ ਕਰਨ ਵਾਸਤੇ, ਸਾਡੇ ਕੋਲ ਟਾਈਮ ਤੋਂ ਕੋਈ ਟਾਈਮ ਦੀ ਸਮਝ ਹੀ ਕੋਈ ਨਹੀਂ ਲੱਗੀ, 2 ਘੰਟੇ ਨਾਲ ਟਾਈਮ ਹੋਣਾ, ਇਟਸ ਟੂ ਆਵਰ ਸੈਸ਼ਨਸ, ਠੀਕ ਹੈ, ਔਰ 2 ਆਵਰਸ ਦੀ ਸਮਝ ਹੀ ਕੋਈ ਨਹੀਂ ਲੱਗੀ ਅਸਾਂ ਕੀ। ਸੈਗਮੈਂਟ ਹੋਣਾ ਜੀ, 2 ਘੰਟੇ ਸੈਗਮੈਂਟ ਹੋਣਾ, ਇੱਕ ਸੈਗਮੈਂਟ 7-8 ਹੋਣਾ, 2-8 ਤੋਂ 9 ਹੋਣਾ, ਔਰ ਟਾਈਮ ਜਿਹੜਾ ਉਹ ਬਹੁਤ ਜਲਦੀ ਜਾਣਾ ਹੈ। ਤਾਂ ਉਮੀਦ ਕਰਦਾ ਅੱਜ ਨਾ ਇਹ ਸਾਡਾ ਪਹਿਲਾ ਰੰਗੇ ਕਸ਼ਮੀਰ ਦਾ ਪ੍ਰੋਗਰਾਮ ਸ਼ੋਅ ਜਿਹੜਾ ਅਸੀਂ ਪੇਸ਼ ਕੀਤਾ, ਰੇਡੀਓ ਸ਼ੋਅ, ਤੁਸਾਂ ਦੀ ਖਿਦਮਤ, ਤੁਸੀਂ ਇੰਜੋਏ ਕੀਤਾ ਹੋ ਸੀ।

ਅਗਲੇ ਟਰੈਕ ਦੀ ਰਿਕੁਐਸਟ ਜੀ ਸੀ ਰਾਬਤਾ ਬਾਏ ਅਰਜੀਤ ਸਿੰਘ ਜੀ, ਇਹ ਅਰਜੀਤ ਸਿੰਘ ਸਾਹਿਬ ਨੇ ਲੈਣ ਲਈ ਗਈ ਹੈ ਜੀ। ਅਰਜੀਤ ਸਿੰਘ ਨੇ ਅਸਾਂ ਕਿਸੇ ਮੈਸੇਜ ਕੀਤਾ ਸੀ ਸਾਡੇ ਭਾਈ ਨੇ ਵਿਕੀ ਵਿਕੀ ਮੈਸੇਜ ਮੀ ਗੋਜ਼ ਬ੍ਰਦਰ ਅ ਬਿਊਟੀਫੁਲ ਨੇਮ ਟੂ ਯੋਰ ਸ਼ੋ ਐਂਡ ਆਮ ਰੀਅਲੀ ਇੰਜੋਇੰਗ ਇਟ। ਮੈਂ ਘਰ ਜੂ ਲਿਆ ਸਾਂ ਬਿਕੋਜ਼ ਆਈ ਵਾਜ਼ ਗੋਇੰਗ ਨਾਊ ਬਟ ਆਮ ਸਾਈਡ ਮਾਈ ਕਾਰ ਲਿਸਨਿੰਗ ਟੂ ਯੂ, ਦਿਲ ਨਹੀਂ ਕਰਨਾ ਅੰਦਰ ਜਾਣੇ ਨਾ। ਥੈਂਕ ਯੂ ਜੀ, ਬੜੀ ਮੁਹੱਬਤ ਹੈ ਤੁਸਾਂ ਦੀ, ਇਹ ਮਾੜਾ ਭਰਾ ਹੈ, ਤੁਹਾਨੂੰ ਪਿਆਰ ਹੈ, ਥੈਂਕ ਯੂ ਸੋ ਮੱਚ। ਤਾਂ ਉਹਨਾਂ ਆਖਿਆ ਜੀ ਪਲੀਜ਼ ਪਲੇ ਦਿਸ ਸੰਗ ਫੋਰ ਮਾਈ ਵਾਈਫ, ਇਟਸ ਕੋਲਡ ਰਾਬਤਾ ਬਾਏ ਅਰਜੀਤ ਸਿੰਘ, ਇਟਸ ਅ ਲਵਲੀ ਟਰੈਕ ਐਂਡ ਆਈ ਵਿਲ ਬੀ ਲਿਸਨਿੰਗ ਟੂ ਯੋਰ ਸ਼ੋ ਐਵਰੀ ਟਿਊਜ਼ਡੇ ਐਂਡ ਵਾਟ ਅ ਬਿਊਟੀਫੁਲ ਨੇਮ ਟੂ ਏ ਰੰਗੇ ਕਸ਼ਮੀਰ। ਬਿਲਕੁਲ ਜੀ, ਤੁਸਾਂ ਨੇ ਆਪਣਾ ਪ੍ਰੋਗਰਾਮ, ਆਪਣਾ ਸ਼ੋ, ਰੇਡੀਓ ਸ਼ੋ ਤੁਸਾਂ ਨੇ ਆਪਣੇ ਭਾਈ ਦੀ ਤਰਫੋਂ, ਉਮਰ ਜੰਜੂਵਾਲੀ ਤਰਫੋਂ ਪੇਸ਼ ਕੀਤਾ ਜਾ ਰਿਹਾ ਰੰਗੇ ਕਸ਼ਮੀਰ। ਅਸਾਂ ਇਹ ਚਾਹੁੰਦੇ ਤੁਸਾਂ ਅਸਾਂ ਜਿੰਨਾ ਵੀ ਪ੍ਰੋਗਰਾਮ ਕਰਾਂ ਤੁਸਾਂ ਇੰਜੋਏ ਕਰੋ, ਤੁਸਾਂ ਉਹਨਾਂ ਦੀ ਫੀਡਬੈਕ ਲਾਜ਼ਮੀ ਦਿਆ ਕਰੋ, ਤੁਸਾਂ ਦੇ ਦੱਸਣੇ ਨਾਲ ਅਸਾਂ ਕੀ ਪਤਾ ਲੱਗ ਸੀ ਕਿ ਕੋਈ ਮਿਸਟੇਕ ਹੈ, ਕੋਈ ਕਮੀ ਹੈ, ਕੋਈ ਪੇਸ਼ੀ ਹੈ, ਕੋਈ ਵੀ ਚੀਜ਼ ਹੈ ਨਾ ਉਹ ਦੂਰ ਕੀਤੀ ਜਾਣੀ ਹੈ ਬੰਦੇ। ਅਸਾਂ ਕਿ ਖੁਦ ਕੀ ਹੋ ਸਕਣਾ ਨਾ ਮਹਿਸੂਸ ਹੋਇਆ, ਤੁਸਾਂ ਜਿਹੜੇ ਬਾਅਦ ਸੁਣਨੇ ਹੋ ਰੇਡੀਓ 'ਤੇ, ਅਗਰ ਆਵਾਜ਼ ਨਹੀਂ ਸਹੀ ਆਏ ਜੀ, ਜਿਸ ਤਰ੍ਹਾਂ ਤੋਸੀਫ ਸਾਹਿਬ ਅਸੀਂ ਬਾਇਆ ਕਾਲ ਨਹੀਂ ਆਏ ਜੀ, ਤਾਂ ਕੋਈ ਇੱਕ ਮਿੰਟ ਹੈ ਉਹਨਾਂ ਅਸੀਂ ਬਾਇਆ ਸਾ ਮਸਲਾ ਹੱਲ ਕਰਵਾਈ ਕਹਿੰਦਾ, ਵਿਚ ਵਾਜ਼ ਅ ਟੈਕਨੀਕਲ ਇਸ਼ੂ, ਸੋ ਵੁੱਡ ਯੂ ਅਪੋਲੋਜਾਈਜ਼ ਬਾਏ ਦੈਟ। ਵਿਕੀ ਸਾਹਿਬ, ਸਾਡੇ ਕੋਲ ਟਾਈਮ ਕੋਈ ਨਹੀਂ, ਟਾਈਮ ਥੋੜ੍ਹਾ ਰਹਿਣਾ, ਅਸਾਂ ਚੱਲੇ ਹਾਂ ਤੁਸਾਂ ਨੇ ਟਰੈਕ ਦੀ ਤਰਫ ਰਾਬਤਾ ਕਹਿਤੇ ਹੈ ਖੁਦਾ ਬਾਏ ਅਰਜੀਤ ਸਿੰਘ ਐਂਡ ਵੀ ਪਲੇ ਦਿਸ ਟਰੈਕ ਸਪੈਸ਼ਲੀ ਡੈਡੀਕੇਟ ਦਿਸ ਟੂ ਯੂਰ ਮਿਸਿਸ ਐਂਡ ਆਈ ਆਲਸੋ ਵੁੱਡ ਲਾਈਕ ਟੂ ਡੈਡੀਕੇਟ ਦਿਸ ਟਰੈਕ ਟੂ ਸਮਬਡੀ ਯੂ ਨੋ ਹੂ ਦਾ ਪਰਸਨ ਇਸ। There we are, your truck is on his way.